ਬੇਨਤੀ ਕਰਨੀ ਹੈ, ਅਰਦਾਸ ਹੀ ਕਰਨੀ ਹੈ ਤੇ ਕਿਸੇ ਛੋਟੇ ਮੋਟੇ ਅੱਗੇ ਕਾਹਨੂੰ ਕਰਨੀ ਹੈ। ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਜੋ ਸਭ ਤੋਂ ਪਾਤਸ਼ਾਹਾਂ ਤੋਂ ਸ਼ਹਿਨਸ਼ਾਹਾਂ ਤੋਂ ਵੱਡਾ ਹੈ। ਸ਼ਾਹਾਂ ਦੇ ਸਿਰ ਤੇ ਜੋ ਪਾਤਸ਼ਾਹ ਹੈ ਉਹਦਾ ਧਿਆਨ ਕਰ, ਉਹਦੀ ਓਟ ਤੱਕ, ਉਹਦਾ ਆਸਰਾ ਤੱਕ।

ਜਿਸ ਕਾ ਸਭ ਸੁਵਿਸ਼ਾ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਇਸ ਕੀ ਸ਼ਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ। ਜਿਸ ਸਿਮਰਤ ਸੁਖ ਹੋਵੇ ਘਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋ, ਵਾਧੂ ਸੁੱਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਵੇਲੇ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਦਾ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ ਦੇ

ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾ ਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ। ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈ ਲੜਿਆ।

0: ਪਿਆਰ
1: ਹੋਂ ਬੇਮੁਖ ਮੰਦਾ ਚੋਰ ਯਾਰ ਜੁਆਰ ਹੋਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋ ਠਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅੰਕਾਰ ਕਰਨ ਦਾ ਵਿਸ਼ਵਾਸ ਘਾਤੀ ਆਕਿਰਤ ਘਣ

ਸਤਸੰਗ ਜੀ ਇਹ ਜੋ ਰਾਗ ਹੈ ਸਿੰਦਰਾ ਹੈ ਇਹ ਮੇਰੇ ਵਾਲਦ ਸਾਹਿਬ ਦੀ ਇਹ ਬੰਦਿਸ਼ ਹੈ ਤਾਲ ਹੈ ਚੰਚਲ।

ਕੋਈ ਵੀ ਕੀਰਤਨ ਕੋਈ ਵੀ ਰਹਿਣ ਸਬਾਈ ਪ੍ਰਵਾਨ ਨਹੀਂ ਜਦ ਤੱਕ ਭਾਈ ਗੁਰਦਾਸ ਜੀ ਦੀ ਬਾਣੀ ਨਾ ਪੜੀ ਜਾਵੇ। ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ ਭਾਈ ਸਾਹਿਬ ਜਦ ਤੱਕ ਆਪ ਦੀ ਵਾਰ ਨਹੀਂ ਪੜੀ ਜਾਏਗੀ ਕੀਰਤਨ ਸੰਪੂਰਨ ਨਹੀਂ ਹੋਏਗਾ। ਭਾਈ ਗੁਰਦਾਸ ਜੀ ਦੀ ਜੋ ਬਾਣੀ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ ਜਾਂਦਾ ਹੈ। ਦੁਨਿਆਵੀ ਰਿਸ਼ਤੇ ਇਹ ਦੁਨਿਆਵੀ ਪਿਆਰ ਹੈ,

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs, and gigs.

ਦਿੱਤਾ ਵਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀ ਦਾ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਇਤਿਹਾਸ ਗਵਾਹ ਹੈ ਕਿ ਮਜ਼ਲੂਮ ਤੇ ਗਰੀਬ ਦੀ ਰੱਖਿਆ ਲਈ ਸੱਚ ਅਤੇ ਅਣਖ ਦੀ ਹਿਫਾਜ਼ਤ ਵਾਸਤੇ ਦੇਸ਼ ਤੇ ਕੌਮ ਦੀ ਰਖਵਾਲੀ ਲਈ ਜਦੋਂ ਵੀ ਕਿਸੇ ਸਿੱਖ ਯੋਧੇ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅਸਮਾਨ ਨੇ ਇੱਕ ਗਿੱਠ ਨਿਉ ਕੇ ਸਜਦਾ ਕੀਤਾ ਤਾਂ ਉਸ ਵਕਤ ਧਰਤੀ ਦੀ ਧੌਣਵੀ ਮਾਣ ਨਾਲ ਇੱਕ ਗਿੱਠ ਹੋਰ ਉੱਚੀ ਹੋ ਗਈ। ਸਮੇਂ ਨੇ ਵੀ ਇੱਕ ਪਲ ਵਾਸਤੇ ਰੁਕ ਕੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਸੁਨਹਿਰੀ ਪੰਨਿਆਂ ਤੇ ਉਲੀਕਿਆ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸਾਨੂੰ ਹਰ ਇੱਕ ਪੇਜ ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਇਹਨਾਂ ਅਣਗਿਣਤ ਸ਼ਹੀਦਾਂ ਵਿੱਚੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੂੰ ਸਾਧ ਸੰਗਤ ਦੀ ਭੇਟਾ ਕਰਨ ਦਾ ਮਾਣ ਪ੍ਰਾਪਤ ਹੈ। ਸੋ ਪੇਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ।

ਚੰਦੂ ਦਾ ਹੁਕਮ ਮੰਨ ਕੇ ਦੋਵੇਂ ਪਾਂਧਾ ਤੇ ਨਾਈ ਪੂਰੇ ਹਿੰਦੁਸਤਾਨ ਵਿੱਚ ਘੁੰਮਦੇ ਫਿਰਦੇ ਰਹੇ, ਪਰ ਕਿਤੇ ਵੀ ਉਹਨਾਂ ਨੂੰ ਚੰਦੂ ਦੀ ਧੀ ਵਾਸਤੇ ਕੋਈ ਚੰਗਾ ਵਰਕਰ ਨਾ ਲੱਭਿਆ। ਅਖੀਰ ਘੁੰਮਦੇ ਫਿਰਦੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ ਤੇ ਸੁਭਾਇਮਾਨ ਸਨ ਤੇ ਗੁਰੂ ਸਾਹਿਬ ਦੇ ਖੱਬੇ ਪਾਸੇ ਉਹਨਾਂ ਦੇ ਹੋਣਹਾਰ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਸੁਸ਼ੋਭਿਤ ਸਨ। ਦੋਵਾਂ ਲਾਗੀਆਂ ਨੇ ਗੁਰੂ ਜੀ ਨਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਲਈ ਤੇ ਚੰਦੂ ਤੋਂ ਪ੍ਰਵਾਨਗੀ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੰਮ੍ਰਿਤਸਰ ਦੀ ਤਾਰੀਫ ਜਿਸ ਤਰ੍ਹਾਂ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇਉਂ ਦੱਸਦਾ ਹੈ।

ਚੰਦੂ ਜੀ ਦੀ ਤਾਰੀਫ ਦੀ ਗੱਲ ਸੁਣ ਕੇ ਚੰਦੂ ਦੀਵਾਨ ਖੁਸ਼ ਹੋਣ ਦੀ ਬਜਾਏ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁਰੋਲ ਕਚੋਲਾ ਦੇ ਮਹਾਂਵਾਕ ਅਨੁਸਾਰ ਚੰਦੂ ਦੀਵਾਨ ਕਹਿਣ ਲੱਗਾ, ਉਹ ਕਿੱਥੇ ਮੈਂ ਸ਼ਾਹੀ ਦੀਵਾਨ ਤੇ ਕਿੱਥੇ ਅਰਜਨ ਦੇਵ ਇੱਕ ਫਕੀਰ, ਕਿੱਥੇ ਰਾਜਸੀ ਸ਼ਕਤੀਆਂ ਤੇ ਕਿੱਥੇ ਸਾਧਾਂ ਦਾ ਡੇਰਾ, ਉਹ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ। ਚੰਦੂ ਦੀਵਾਨ ਗੁੱਸੇ ਵਿੱਚ ਲੋਹਾ ਲਾਖਾ ਹੋਇਆ ਕਹਿਣ ਲੱਗਾ, ਭਾਵੇਂ ਤੁਸੀਂ ਮੇਰੇ ਮੁਤਾਬਕ ਚੋਣ ਠੀਕ ਨਹੀਂ ਕੀਤੀ, ਪਰ ਫਿਰ ਵੀ ਮੈਂ ਤੁਹਾਡਾ ਮਾਨ ਨਹੀਂ ਤੋੜਦਾ, ਜਾਓ ਜਾ ਕੇ ਸਗਨ ਪਾ ਆਓ। ਇਹ ਸਾਰੀਆਂ ਗੱਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸੁਣ ਲਈਆਂ। ਉਹਨਾਂ ਦਾ ਮਨ ਬੜਾ ਪਰੇਸ਼ਾਨ ਹੋਇਆ, ਕਿਉਂਕਿ ਸੱਚਾ ਸਿੱਖ ਕਦੇ ਵੀ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਾਨੋ ਘੂਰ ਕੇ ਪਿਛਾਂ ਹਟਾਉਂਦਾ ਏ, ਜੇ ਤੂੰ ਪਿਆਰ ਨਾਲ ਨਹੀਂ ਬਿਠਾਉਣ ਜੋਗਾ, ਹੰਝੂ ਵੇਖ ਕੇ ਕਾਸ ਤੋਂ ਹੱਸਦਾ ਏ, ਜੇ ਤੂੰ ਰੋਂਦਿਆਂ ਨੂੰ ਨਹੀਂ ਵਰਾਉਣ ਜੋਗਾ, ਕਾਨੋ ਦੁੱਖ ਦੇ ਦਿਲਾਂ ਨੂੰ ਦੁਖਾਉਂਦਾ ਏ, ਜੇ ਤੂੰ ਜ਼ਖਮਾਂ ਤੇ ਮਲਮ ਨਹੀਂ ਲਾਉਣ ਜੋਗਾ, ਕਾਨੋ ਬੰਦਿਆ ਕੂੜ ਵਿਹਾਸਦਾ ਏ, ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ। ਦਿੱਲੀ ਦੀਆਂ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਇੱਕ ਚਿੱਠੀ ਲਿਖ ਕੇ ਹੇ ਕਿਉਂ ਭੇਜੀ ਆਵੇ।

ਆਂਦਾ ਤੇ ਨਾਈ ਸਗਨ ਲੈ ਕੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ। ਇਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸਾਹਿਬਜ਼ਾਦੇ ਦੀ ਕੁੜਮਾਈ ਦੀ ਤਿਆਰੀ ਆਰੰਭ ਕਰ ਦਿੱਤੀ। ਵੱਡਾ ਸਾਰਾ ਪੰਡਾਲ ਸਜਾਇਆ ਗਿਆ। ਗੁਰੂ ਸਾਹਿਬ ਸੰਗਤਾਂ ਵਿੱਚ ਬਿਰਾਜਮਾਨ ਹੋ ਗਏ। ਜਿਸ ਵਕਤ ਗੁਰੂ ਜੀ ਤੋਂ ਇਜਾਜ਼ਤ ਲੈ ਕੇ ਪਾਂਧਾ ਸਾਹਿਬਜ਼ਾਦੇ ਦੀ ਝੋਲੀ ਵਿੱਚ ਸਗਨ ਪਾਉਣ ਲੱਗਿਆ ਤਾਂ ਸੰਗਤ ਵਿੱਚੋਂ ਇੱਕ ਸਿੰਘ ਨੇ ਉੱਠ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਗਨ ਪ੍ਰਵਾਨ ਕਰਨ ਤੋਂ ਪਹਿਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਚਿੱਠੀ ਨੂੰ ਪੜਿਆ ਜਾਵੇ ਤੇ ਉਸ ਤੇ ਗੌਰ ਫਰਮਾਇਆ ਜਾਵੇ। ਗੁਰੂ ਮਹਾਰਾਜ ਨੇ ਪਾਂਧੇ ਨੂੰ ਸਗਨ ਪਾਉਣ ਤੋਂ ਰੋਕਿਆ, ਸੰਗਤਾਂ ਦੀ ਚਿੱਠੀ ਨੂੰ ਪੜਿਆ ਵਾਚਿਆ ਤੇ ਗੁਰੂ ਦੀਆਂ ਸੰਗਤਾਂ ਦਾ ਵਿਚਾਰ ਸਿਰ ਮੱਥੇ ਰੱਖਦਿਆਂ ਹੋਇਆਂ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਪਾਂਧਾ ਤੇ ਨਾਈ ਦਿੱਲੀ ਵਾਪਸ ਰਵਾਨਾ ਹੋ ਗਏ। ਉਧਰੋਂ ਜਹਾਂਗੀਰ ਬਾਦਸ਼ਾਹ ਵੀ ਲਾਹੌਰ ਆਇਆ ਹੋਇਆ ਸੀ। ਚੰਦੂ ਅਤੇ ਹੋਰ ਗੁਰੂ ਘਰ ਦੇ ਵਿਰੋਧੀਆਂ ਨੇ ਰਲ ਕੇ ਗੁਰੂ ਜੀ ਦੇ ਵਿਰੁੱਧ ਜੋ ਕੁਝ ਜਹਾਂਗੀਰ ਨੂੰ ਕਹਿ ਉਹ ਬੋਲ, ਤੁਹਾਡੀ ਜਥਾ ਆਪ ਦੀ ਸੇਵਾ ਵਿੱਚ ਹੈ ਕਿਉਂ ਰੱਖਦਾ ਹੈ?

ਇਹ ਹੈ ਗੁਰਸਿੱਖੀ ਜੋ ਭਾਈ ਸ਼ਾਹ ਭਾਈ ਗੁਰਦਾਸ ਜੀ ਦੱਸ ਰਹੇ ਹਨ। ਛੇਵਾਂ ਨਿਯਮ ਹੈ ਥੋੜਾ ਸਮੇਂ ਥੋੜਾ ਹੀ ਖਾਵੇ, ਕਿਉਂਕਿ ਅੰਮ੍ਰਿਤ ਵੇਲੇ ਜਾਗ ਉਨ੍ਹਾਂ ਨੂੰ ਹੀ ਆਉਂਦੀ ਹੈ ਜੋ ਅਲਪ ਆਹਾਰ ਕਰਦੇ ਹਨ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ। ਅਲਪ ਆਹਾਰ ਕਰੇਗਾ ਤੇ ਅੰਮ੍ਰਿਤ ਵੇਲੇ ਜਾਗ ਆਵੇਗੀ, ਇਸ ਲਈ ਥੋੜਾ ਸਮੇਂ ਥੋੜਾ ਹੀ ਖਾਵੇ। ਗੁਰਸਿੱਖੀ ਦੀ ਪਹਿਲੀ ਪੌੜੀ ਹੀ ਅੰਮ੍ਰਿਤ ਵੇਲੇ ਤੋਂ ਆਰੰਭ ਹੁੰਦੀ ਹੈ। ਜਿਹਦਾ ਅੰਮ੍ਰਿਤ ਵੇਲਾ ਨਹੀਂ ਹੈ ਸਾਧ ਸੰਗਤ, ਉਹ ਜੇ ਸਿੱਖ ਨਹੀਂ ਬਣਿਆ ਸਿੱਖੀ ਦੂਰ ਹੈ। ਅੰਮ੍ਰਿਤ ਵੇਲੇ ਤੋਂ ਹੀ ਗੁਰਸਿੱਖੀ ਆਰੰਭ ਹੁੰਦੀ ਹੈ। ਹਜ਼ੂਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ। ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਤੇ ਫਿਰ ਸਾਧ ਸੰਗਤ ਦੀ ਗੁਫਾ ਵਿਚ ਬਹਿ ਕੇ ਕੀਰਤਨ ਦੀਆਂ ਸਮਾਧੀਆਂ ਲਾ ਕੇ ਜਪਦੇ ਹਨ ਸ੍ਰੀ ਵਾਹਿਗੁਰੂ। ਭਾਈ ਸਾਹਿਬ ਐਸੇ ਗੁਰਸਿੱਖਾਂ ਲਈ ਦੱਸਦੇ ਹਨ ਕਿ ਗੁਰਮੁਖ ਸੋਈ ਸਹਿਜ ਸਮਾਵੇ। ਐਸੇ ਗੁਰਮੁਖਾਂ ਨੂੰ ਬ੍ਰਹਮ ਗਿਆਨੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸਹਿਜ ਅਵਸਥਾ ਕੀ ਹੈ? ਜਿੱਥੇ ਵੀ ਵਿਚਰ ਰਿਹਾ, ਕਾਰੋਬਾਰ ਵਿਚ ਲੱਗਿਆ ਹੋਇਆ, ਚਾਹੇ ਕਿਸੇ ਨਾਲ ਕੋਈ ਵਚਨ ਕਰ ਰਿਹਾ, ਚਾਹੇ ਘਰ ਬੈਠਾ ਹੈ, ਚਾਹੇ ਸੌ ਰਿਹਾ ਹੈ, ਮਨ ਕਰਕੇ ਉਹ ਗੁਰੂ ਚਰਨਾਂ ਦੇ ਵਿਚ ਵਸ ਰਿਹਾ, ਇਹ ਸਹਿਜ ਅਵਸਥਾ ਹੈ। ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਮਨ ਕਰਕੇ ਗੁਰੂ ਕੀ ਹਜੂਰੀ ਵਿਚ ਵਸਣ ਦੀ ਅਵਸਥਾ ਨੂੰ ਸਹਿਜ ਅਵਸਥਾ ਆਖੇ। ਇਸ ਲਈ ਭਾਈ ਸਾਹਿਬ ਕਹਿੰਦੇ ਹਨ ਮੈਂ ਐਸੇ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਇਹ 6 ਨਿਯਮ ਹਨ। ਆਓ ਸਾਰੇ ਪਿਆਰ ਨਾਲ ਜਪੀ।

ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਨ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

कृपा से पंच दुष्ट नहीं सा देने।

ਹੈ ਕਿ ਆਪ ਅੰਮ੍ਰਿਤ ਬਾਣੀ ਆਬੇ ਹਯਾਤ ਸਾਡੇ ਮਿੱਟੀ ਦੇ ਕਸੋਰਿਆਂ ਵਿਚ ਪੀਣ ਲਈ ਅਮਾਦਾ ਹੋਏ ਹੋ। ਜਿਹੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਦੀ, ਜੋ ਵੀ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਦੀ, ਹੁਣ ਆਪ ਦਰਬਾਰੀ ਕਾਨੜਾ ਸੁਣੋਗੇ। ਇਹ ਕਾਨੜੇ ਦੀ ਵਾਰ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ।

Bhagwan Bhagwan Bhagwan Bhagwan.

ਬਹੁਤ ਬਖਸ਼ੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹੀ ਹੁੰਦਾ ਹੈ। ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਸਵੇਰੇ ਉੱਠਣ ਤੋਂ ਜਦੋਂ ਸਾਡੀ ਅੱਖ ਖੁੱਲਦੀ ਹੈ ਉਸ ਤੋਂ ਲੈ ਕੇ ਰਾਤ ਨੂੰ ਜਦੋਂ ਅਸੀਂ ਬਿਸਤਰ ਦੇ ਵਿੱਚ

ਨੀਂਦ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਰ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚ ਜਿਤਨੇ ਸਾਨੂੰ ਐਕਸਪੀਰੀਐਂਸਿਸ ਹੁੰਦੇ ਹਨ ਉਹ ਤਕਰੀਬਨ ਹਰੇਕ ਮਨੁੱਖ ਦੇ ਮੋਰ ਔਰ ਲੈਸ ਸਮਾਨ ਹੀ ਹਨ। ਅਸੀਂ ਖਾਂਦੇ ਹਾਂ, ਅਸੀਂ ਪੀਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਆਪਣੇ ਕਾਰੋਬਾਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਕਾਰੋਬਾਰ ਦੀ ਦੁਨੀਆ ਦੇ ਵਿੱਚ, ਗਿਣਤੀ ਮਿਣਤੀ ਦੀ ਦੁਨੀਆ ਦੇ ਵਿੱਚ, ਲੈਣ ਦੇਣ ਦੀ ਦੁਨੀਆ ਦੇ ਵਿੱਚ ਅਸੀਂ ਸਾਰੇ ਜ਼ਿੰਦਗੀ ਦੇ ਉਤਰਾਓ ਅਤੇ ਚੜਾਓ ਐਕਸਪੀਰੀਅੰਸ ਕਰਦੇ ਹਾਂ। ਆਪਣੀਆਂ ਜ਼ਿੰਦਗੀ ਦੀਆਂ ਤਮਾਮ ਗਰਜ਼ਾਂ ਦੇ ਕਾਰਨ, ਲੋੜਾਂ ਦੇ ਕਾਰਨ ਇੱਕ ਦੂਸਰੇ ਤੋਂ ਐਕਸਪੈਕਟੇਸ਼ਨਸ ਹੁੰਦੀਆਂ ਹਨ, ਉਹਨਾਂ ਦੀ ਬਿਨਾ ਉੱਤੇ ਕਦੇ ਸਾਨੂੰ ਜੋ ਹੈ ਖੁਸ਼ੀ ਨਸੀਬ ਹੁੰਦੀ ਹੈ, ਕਦੇ ਗਮੀ ਮਿਲਦੀ ਹੈ, ਕਦੇ ਸਾਨੂੰ ਖਿੜਾਓ ਮਿਲਦਾ ਹੈ, ਕਦੇ ਸਾਨੂੰ ਡਿਸਅਪੁਆਇੰਟਮੈਂਟ ਜੋ ਉਹ ਮਿਲਦੀ ਹੈ। ਸੋ ਅਜਿਹੇ ਐਕਸਪੀਰੀਅੰਸ ਤੇ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜੋ ਹੈ ਐਕਸਪੀਰੀਅੰਸ ਕਰਦੇ ਹਨ। ਦੇ ਆਰ ਮੋਰ ਲੈਸ ਇਕੁਅਲ ਐਂਡ ਸੇਮ ਰੈਪੀਟੀਸ਼ਨ। ਲੇਕਿਨ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਜੋ ਮਨੁੱਖੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਇੱਕ ਖਾਸ ਅਨੁਭਵ ਦਾ ਆਤਮਕ ਅਵਸਥਾ ਦੇ ਕਿਸੇ ਖਾਸ ਇੱਕ ਐਸੇ ਐਕਸਪੀਰੀਅੰਸ ਦਾ ਜੋ ਐਕਸਪ੍ਰੈਸ਼ਨ ਜੋ ਸਾਡੇ ਸਾਹਮਣੇ ਪੇਸ਼ ਕੀਤਾ ਹੈ ਇਸ ਸ਼ਬਦ ਦੇ ਵਿੱਚ, ਉਹ ਬਹੁਤ ਹੀ ਰੇਅਰ ਹੈ, ਉਹ ਬਹੁਤ ਹੀ ਕਮ ਹੈ ਅਤੇ ਵਿਰਲਿਆਂ ਨੂੰ ਅਜਿਹਾ ਥ੍ਰਿਲਿੰਗ, ਅਜਿਹਾ ਜੁਆਇਫੁਲ, ਅਜਿਹਾ ਅਨੁਭਵ ਜੋ ਹੈ ਉਹ ਹਾਸਲ ਹੁੰਦਾ ਹੈ। ਇਸ ਸ਼ਬਦ ਦੇ ਵਿੱਚ ਕਬੀਰ ਜੀ ਇੱਕ ਦ੍ਰਿਸ਼ਟਾਂਤ ਸਾਡੇ ਸਾਹਮਣੇ ਰੱਖਦੇ ਹਨ। ਪਹਿਲਾਂ ਮੈਂ ਉਹ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਉਸ ਗੱਲ ਨੂੰ ਮੈਂ ਜੋ ਅਲੈਬੋਰੇਟ ਕਰਨਾ ਚਾਹੁੰਦਾ ਹਾਂ ਉਹ ਮੈਂ ਕਰ ਸਕਾਂ। ਸ਼ਬਦ ਆਪ ਫਿਰ ਪਿਆਰ ਨਾਲ ਸੁਣੋ। ਕਹਿੰਦੇ ਹਨ ਪੰਥ ਨਿਹਾਰੇ ਕਾਮਨੀ, ਕਾਮਨੀ ਕਹਿੰਦੇ ਹਨ ਇੱਕ ਇਸਤਰੀ ਨੂੰ। ਪੰਥ ਨਿਹਾਰੇ ਕਾਮਨੀ ਲੋਚਨ ਭਰੀ, ਲੇ ਉਸਾਸਾ ਉਰਨਾ ਭਿੱਜੇ ਪੱਗ ਨਾ ਖਿੱਸੇ ਹਰ ਦਰਸ਼ਨ ਕੀ ਆਸਾ। ਇਹ ਇੱਕ ਮੈਟਾਫਰ ਹੈ, ਇਹ ਇੱਕ ਦ੍ਰਿਸ਼ਟਾਂਤ ਹੈ, ਇਹ ਇੱਕ ਉਹਨਾਂ ਨੇ ਮਿਸਾਲ ਦਿੱਤੀ ਹੈ ਸਾਡੇ ਸਾਹਮਣੇ। ਜਿਸ ਤਰ੍ਹਾਂ ਕਹਿੰਦੇ ਹਨ ਇੱਕ ਪਤਨੀ ਜਿਸ ਦਾ ਪਤੀ ਪ੍ਰਦੇਸ਼ ਦੇ ਵਿੱਚ ਚਲੇ ਗਿਆ ਹੋਵੇ ਬਹੁਤ ਲੰਬੇ ਸਮੇਂ ਦੇ ਵਾਸਤੇ, ਅਤੇ ਉਸ ਦੀ ਜਦੋਂ ਉਹ ਜੁਦਾਈਗੀ ਮਹਿਸੂਸ ਕਰਦੀ ਹੈ, ਉਸ ਜੁਦਾਈਗੀ ਦੇ ਵਿੱਚ ਉਹ ਕੀ ਕਰਦੀ ਹੈ, ਪੰਥ ਨਿਹਾਰੇ ਉਸ ਦਾ ਰਸਤਾ ਦੇਖਦੀ ਹੈ, ਉਸ ਦੀ ਰਾਹ ਤੱਕਦੀ, ਉਸ ਦਾ ਇੰਤਜ਼ਾਰ ਕਰਦੀ ਹੈ। ਪੰਥ ਨਿਹਾਰੇ, ਨਿਹਾਰੇ ਦਾ ਮਤਲਬ ਦੇਖਦੀ, ਪੰਥ ਨਿਹਾਰੇ ਕਾਮਨੀ ਉਹ ਔਰਤ, ਲੋਚਨ ਭਰੀ ਕਈ ਦਫਾ ਉਸ ਵਿਛੋੜੇ ਦੀ ਜੋ ਦਰਦ ਹੈ ਉਸ ਕਰਕੇ ਉਸ ਦੇ ਲੋਚਨ ਭਰੀ, ਉਸ ਦੀਆਂ ਅੱਖਾਂ ਜੋ ਹਨ ਲੋਚਨ ਹਨ ਉਹ ਵੀ ਪਾਣੀ ਦੇ ਨਾਲ ਭਰ ਜਾਂਦੀਆਂ, ਅੰਸੂਆਂ ਦੇ ਨਾਲ ਭਰ ਜਾਂਦੀਆਂ। ਲੇ ਉਸਾਸਾ ਅਤੇ ਆਪਣੇ ਅੰਦਰ ਹੀ ਅੰਦਰ ਉਸ ਜੋ ਖਲਾਅ ਹੈ ਜ਼ਿੰਦਗੀ ਚ, ਜੋ ਕਮੀ ਹੈ ਉਸ ਦੇ ਕਾਰਨ ਲੇ ਉਸਾਸਾ ਉਹ ਹੌਕੇ ਵੀ ਲੈਂਦੀ ਹੈ। ਅੱਗੇ ਚੱਲਦੇ ਹਨ, ਉਰਨਾ ਭਿੱਜੇ ਉਸ ਦੇ ਹਿਰਦੇ ਨੂੰ, ਉਸ ਦੇ ਦਿਲ ਨੂੰ ਟਿਕਾਓ ਨਹੀਂ ਆਉਂਦਾ। ਪਤਾ ਨਹੀਂ ਕਿਹੜੇ ਯੁੱਗ ਦੀਆਂ ਇਹ ਗੱਲਾਂ ਭਗਤ ਕਬੀਰ ਜੀ ਨੇ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ। ਇਹ ਇੱਕ ਦ੍ਰਿਸ਼ਟਾਂਤ ਹੈ। ਅੱਜ ਦੀ ਜ਼ਿੰਦਗੀ ਚ ਪਤਨੀਆਂ ਐਸਾ ਮਹਿਸੂਸ ਕਰਦੀਆਂ ਹਨ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ, ਲੇਕਿਨ ਭਗਤ ਕਬੀਰ ਜੀ ਨੇ ਇਹ ਦ੍ਰਿਸ਼ਟਾਂਤ, ਇਹ ਪ੍ਰਮਾਣ ਸਾਡੇ ਸਾਹਮਣੇ ਕਿਸੇ ਯੁੱਗ ਦਾ ਬਖਸ਼ਿਆ ਹੈ। ਕਹਿੰਦੇ ਹਨ ਉਰ ਨਾ ਭਿੱਜੇ ਉਸ ਦਾ ਹਿਰਦਾ ਜੋ ਹੈ ਉਹ ਖਲੋਂਦਾ ਨਹੀਂ ਹੈ। ਔਰ ਕਹਿੰਦੇ ਹਨ ਹਿਰਦੇ ਨੂੰ, ਦਿਲ ਨੂੰ, ਦਿਲ ਨੂੰ ਉਸਦੇ ਨੂੰ ਟਿਕਾਓ ਨਹੀਂ ਆਉਂਦਾ, ਤਸੱਲੀ ਨਹੀਂ ਆਉਂਦੀ, ਬੇਚੈਨੀ ਹੈ, ਇੱਕ ਉਥਲ ਪੁਥਲ ਹੈ। ਔਰ ਨਾ ਭਿੱਜੇ ਪੱਗ ਨਾ ਖਿੱਸੇ ਅਤੇ ਉਸ ਦੇ ਪੈਰ ਅਗਾਂਹ ਚੱਲਦੇ ਨਹੀਂ ਹਨ, ਭਾਵ ਕੋਈ ਸੱਤਿਆ ਨਹੀਂ ਅੰਦਰ ਕੁਛ ਕਰਨ ਲਈ। ਔਰ ਨਾ ਭਿੱਜੇ, ਕਾਸ਼ ਅੱਜ ਦੀ ਦੁਨੀਆ ਚ ਅਜਿਹਾ ਹੀ ਪ੍ਰੇਮ ਹੋਵੇ। ਲੇਕਿਨ ਭਗਤ ਜੀ ਨੇ ਕਿਸੇ
ਹਾਂ ਸਹੀ ਵਕਤ ਦੇ ਵਿੱਚ ਜਦੋਂ ਅਜਿਹੇ ਰਿਲੇਸ਼ਨਸ ਹੁੰਦੇ ਸਨ ਉਦੋਂ ਦੀ ਇਹ ਮਿਸਾਲ ਦਿੱਤੀ ਹੈ। ਔਰ ਨਾ ਭਿੱਜੇ ਪੱਗ ਨਾ ਖਿੱਸੇ ਪੈਰ ਅਗਾਂ ਚੱਲਦੇ ਨਹੀਂ ਹਨ ਅਤੇ ਕੀ ਹੈ ਹਰ ਦਰਸ਼ਨ ਕੀ ਆਸਾ। ਇੱਥੇ ਜਾ ਕੇ ਉਹਨਾਂ ਨੇ ਗੱਲ ਕਹੀ ਹੈ ਹਰ ਦਰਸ਼ਨ ਕੀ ਆਸਾ। ਜਿਹੜਾ ਭਗਤ ਹੁੰਦਾ ਹੈ, ਜਿਹੜਾ ਦਾਸ ਹੁੰਦਾ ਹੈ, ਜਿਹੜਾ ਗੁਰੂ ਦਾ ਸੇਵਕ ਹੁੰਦਾ ਹੈ, ਉਸ ਦੀ ਅੰਦਰਲੀ ਜੋ ਅਵਸਥਾ ਇਹ ਹੁੰਦੀ ਹੈ। ਜਿਸ ਤਰ੍ਹਾਂ ਉਸ ਕਾਮਨੀ ਦਾ ਜੋ ਪਤੀ ਪ੍ਰਦੇਸ਼ ਦੇ ਵਿੱਚ ਗਿਆ ਹੈ, ਉਸ ਦੇ ਰਾਹ ਤੱਕਦੀ ਹੈ, ਅੱਖੀਆਂ ਦੇ ਵਿੱਚ ਹੰਝੂ ਆਉਂਦੇ ਹਨ, ਅੰਦਰ ਹੌਕੇ ਲੈਂਦੀ ਹੈ, ਦਿਲ ਕਿਤੇ ਖਲੋਂਦਾ ਨਹੀਂ ਹੈ, ਕਦਮ ਅਗਾਂ ਚੱਲਦੇ ਨਹੀਂ ਹਨ, ਜਿਸ ਤਰ੍ਹਾਂ ਦੀ ਕਹਿੰਦੇ ਉਸ ਔਰਤ ਦੀ ਜੋ ਮਾਨਸਿਕ ਅਵਸਥਾ ਹੁੰਦੀ ਹੈ, ਜੋ ਗੁਰੂ ਦਾ ਦਾਸ ਹੈ, ਜੋ ਗੁਰੂ ਦਾ ਭਗਤ ਹੈ, ਜੋ ਭਗਤੀ ਅਤੇ ਬੰਦਗੀ ਦੇ ਮਾਰਗ ਉੱਤੇ ਚੱਲਦਾ ਹੈ, ਕਹਿੰਦੇ ਹਨ ਉਸ ਦੇ ਅੰਦਰ ਅਜਿਹਾ ਵਿਰਹ ਜੋ ਹੈ ਉਹ ਪੈਦਾ ਹੋ ਜਾਂਦਾ ਹੈ। ਉਸ ਦੇ ਅੰਦਰਲੀ ਜੋ ਦਸ਼ਾ ਅਜਿਹੀ ਵੈਰਾਗਮਈ ਹੋ ਜਾਂਦੀ ਹੈ, ਉਸ ਦਾ ਅੰਦਰ ਜੋ ਹੈ ਅਜਿਹੀ ਇੱਕ ਲੌਂਗਿੰਗ ਦੇ ਨਾਲ ਭਰ ਜਾਂਦਾ ਹੈ। ਔਰ ਨਾ ਭਿੱਜੇ ਪੱਗ ਨਾ ਖਿੱਸੇ ਹਰ ਦਰਸ਼ਨ ਕੀ ਆਸਾ। ਤੋ ਮੈਂ ਪਹਿਲਾਂ ਹੀ ਅਰਜ਼ ਕੀਤੀ ਸੀ ਕਿ ਅੱਜ ਦੇ ਇਸ ਕੀਰਤਨ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਇੱਕ ਖਾਸ ਕਿਸਮ ਦੀ ਮਨੁੱਖੀ ਜੀਵਨ ਦੇ ਵਿੱਚ ਜੋ ਅਨੁਭਵ ਕੀਤੀ ਹੋਈ ਅਵਸਥਾ ਦਾ ਜ਼ਿਕਰ ਕਰਨਾ ਹੈ। ਅਸੀਂ ਇਹ ਦੇਖਣਾ ਹੈ ਕਿ ਸਾਡੀ ਜ਼ਿੰਦਗੀ ਵੀ ਕੀ ਅਜਿਹੇ ਅਨੁਭਵ ਦੇ ਨਾਲ ਅਮੀਰ ਹੈ ਜਾਂ ਨਹੀਂ। ਡੂ ਵੀ ਫੀਲ ਦੀਸ ਕਾਇੰਡਸ ਆਫ ਐਕਸਪੀਰੀਅੰਸਿਸ ਇਨ ਲਾਈਫ ਔਰ ਨਾਟ। ਸਾਡੇ ਜੀਵਨ ਦੇ ਵਿੱਚ ਵੀ ਅਜਿਹੇ ਪ੍ਰੇਮ ਦੇ ਨਾਲ ਭਰੇ ਹੋਏ ਹਿਰਦਿਆਂ ਵਾਲੇ ਅਨੁਭਵ, ਵੈਰਾਗਮਈ ਅਨੁਭਵ ਹਨ ਜਾਂ ਨਹੀਂ ਹਨ। ਅਤੇ ਅਗਲੀ ਪੰਕਤੀ ਜੋ ਅਸੀਂ ਅਸਥਾਈ ਦੀ ਗਾਈ ਹੈ, ਮੈਂ ਫਿਰ ਤੁਹਾਡੇ ਸਾਹਮਣੇ ਗਾਣੀ ਚਾਹੁੰਦਾ ਹਾਂ। ਕਹਿੰਦੇ ਹਨ ਉਡਹੋ ਨਾ ਟਾਗਾ ਕਾਰੇ। ਆਪ ਸਾਰੇ ਜਾਣਦੇ ਹੋ ਅਸੀਂ ਪੰਜਾਬ ਚੋਂ ਆਏ ਹਾਂ। ਸਾਡੇ ਦੇਸ਼ ਦੇ ਵਿੱਚ ਇਹ ਇੱਕ ਜਦੋਂ ਕਿਸੇ ਖਾਸ ਆਪਣੇ ਮਿਲਣ ਵਾਲੇ ਦੀ, ਪੁੱਤਰ ਦੀ, ਪਿਤਾ ਦੀ, ਮਾਤਾ ਦੀ, ਪਤਨੀ ਦੀ, ਪਤੀ ਦੀ, ਭਰਾ ਦੀ, ਭੈਣ ਦੀ ਜਾਂ ਰਿਸ਼ਤੇਦਾਰਾਂ ਦੀ, ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਸਨੇਹ ਹੋਵੇ, ਉਸ ਦੀ ਜਦੋਂ ਇੰਤਜ਼ਾਰ ਹੁੰਦੀ ਸੀ ਤੇ ਸਾਡੇ ਘਰਾਂ ਦੇ ਬਨੇਰਿਆਂ ਉੱਤੇ ਜਦੋਂ ਕਾਂ ਆ ਕੇ ਬੈਠ ਜਾਂਦੇ ਸਨ ਤਾਂ ਅਸੀਂ ਆਖਦੇ ਸੀ ਉਹ ਕਾਵਾਂ ਤੂੰ ਉੱਠ ਉੱਠ ਕੇ ਜਾ।

ਬਰੀਫ ਜਿਹਾ ਇਸਦਾ ਅਰਥ ਕਹਿੰਦੇ ਹਨ ਮੇਰਾ ਮਨ ਇੱਕ ਹੀ ਪ੍ਰਿਆ ਮੰਗੇ ਉਸ ਮੇਰੇ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗਦਾ ਹੈ ਅੰਦਰ ਇੱਕ ਹੀ ਚੀਜ਼ ਦੀ ਬਸ ਖਾਹਿਸ਼ ਹੈ ਦੇਖ ਆਇਓ ਸਰਬ ਥਾਨ ਦੇਸ ਪ੍ਰਿਆ ਰੋਮ ਨਾ ਸੰਸਰ ਲਾਗੇ ਅਤੇ ਮੇਰੇ ਪਿਆਰੇ ਦੇ ਰੋਮ ਵਰਗਾ ਵਾਲ ਵਰਗਾ ਵੀ ਹੋਰ ਕੋਈ ਨਹੀਂ ਹੈ ਮੈਂ ਸਾਰੀ ਦੁਨੀਆਂ ਦੇ ਵਿੱਚ ਦੇਖ ਚੁੱਕਾ ਪ੍ਰਿਆ ਰੋਮ ਨਾ ਸੰਸਰ ਲਾਗੇ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ ਕਹਿੰਦੇ ਹਨ ਮੈਂ ਬਹੁਤ ਸਾਰੇ ਖਾਣੇ ਪੀਣੇ ਵੀ ਖਾ ਕੇ ਦੇਖ ਲਿਆ ਹੈ ਦੇਖ ਲਏ ਹਨ ਅਤੇ ਬੜੇ ਕੱਪੜੇ ਕੁਪੜੇ ਵੀ ਹੰਢਾ ਕੇ ਦੇਖ ਲਏ ਹਨ ਲੇਕਿਨ ਹੁਣ ਕਹਿੰਦੇ ਮੇਰੀ ਰੁਚੀ ਨਹੀਂ ਰਹਿ ਗਈ ਇਹਨਾਂ ਚੀਜ਼ਾਂ ਦੇ ਵਿੱਚ ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ ਰੁਚਾਂਗੇ ਦਾ ਭਾਵ ਹੁੰਦਾ ਰੁਚੀ ਕਹਿੰਦੇ ਹੁਣ ਮੇਰੀ ਦ੍ਰਿਸ਼ਟੀ ਮੇਰੀ ਰੁਚੀ ਇਹਨਾਂ ਤਮਾਮ ਚੀਜ਼ਾਂ ਤੋਂ ਉੱਚੀ ਉੱਠ ਚੁੱਕੀ ਹੈ ਮੇਰੀ ਰੁਚੀ ਹੁਣ ਕਿਸੇ ਹੋਰ ਕਿਸੇ ਕਿਸਮ ਦੀ ਬਣ ਗਈ ਹੈ ਮੇਰੀ ਰੁਚੀ ਦੇ ਵਿੱਚ ਸਿਰਫ ਇੱਕ ਉਸ ਆਪਣੇ ਪਿਆਰੇ ਦੀ ਯਾਦ ਦੀ ਲਗਨ ਬਣੀ ਰਹਿੰਦੀ ਹੈ ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ ਹਰ ਰਸ ਚਾਹੇ ਮੇਰਾ ਅੰਦਰ ਉਸ ਆਤਮਕ ਅਵਸਥਾ ਜਾ ਦਾਹੀ ਆਨੰਦ ਅਤੇ ਰਸ ਚਾਹੁੰਦਾ ਹੈ ਪ੍ਰਿਆ ਪ੍ਰਿਆ ਮੁਖ ਤੇਰੇ ਅਤੇ ਮੇਰੀ ਜ਼ਬਾਨ ਦੇ ਵਿੱਚੋਂ ਜਦੋਂ ਵੀ ਕੋਈ ਲਫ਼ਜ਼ ਨਿਕਲਦਾ ਹੈ ਉਸ ਪ੍ਰਭੂ ਪਿਆਰੇ ਦੇ ਸੰਬੰਧ ਦੇ ਵਿੱਚ ਹੀ ਨਿਕਲਦਾ ਹੈ ਹਰ ਰਸ ਚਾਹੇ ਪ੍ਰਿਆ ਪ੍ਰਿਆ ਮੁਖ ਤੇਰੇ ਜੋ ਅਲ ਕਮਲਾ ਲੋਭਾਂਗੇ ਜਿਸ ਤਰ੍ਹਾਂ ਕਹਿੰਦੇ ਹਨ ਪੌਰਾ ਕਮਲ ਦੇ ਉੱਤੇ ਹਰ ਵੇਲੇ ਜੋ ਗੁੰਜਾਰ ਪਾਉਂਦਾ ਰਹਿੰਦਾ ਹੈ ਕਮਲ ਦੇ ਉੱਤੇ ਹੀ ਉਹ ਖੇਡਦਾ ਰਹਿੰਦਾ ਹੈ ਇਸ ਤਰ੍ਹਾਂ ਮੇਰਾ ਮਨ ਵੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦਾ ਉਸ ਰਾਮ ਪਿਆਰੇ ਦਾ ਪੌਰਾ ਬਣ ਗਿਆ ਇਹ ਅਵਸਥਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਸ ਸ਼ਬਦ ਦੇ ਦੁਆਰਾ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਹੈ

ग्यारह श्लोक है। अगर असी एक बाणी मंत्र हन, अज ही मैं सवेरे एक लाइन पढ़ रहा सी, गुरु साहब कहते हैं सच मंत्र तुम्हारा अमृत बाणी, कहते हैं है कि तेरी बाणी ही असल अमृत असल मंत्र है। तो इतने हजूर एक कहते हैं कि बिखियन सियो काहे रचियो निमख ना होए उदास। उदास लफज का जो इस दे पिछे जो कोनोटेशन है उसनों असी थोड़ा ध्यान दे नाल समझिए। असी उदासी तो मतलब समझते हैं डिप्रेशन गम, जिसनों असी बड़ी नैगेटिव सेंस दे विच लेने। लेकिन गुरबाणी जदों उदास लफ्ज आता है तो इसके जो भाव हैं इसके अर्थ हैं वो टोटली अलग हैं। हुण असी उदास लफ्ज नूं किस तरह समझिए। एक है जो साड़ी जिंदगी दे विच डिप्रेशन आता है, असी बड़े अंदरों एंगजाइटी दे नाल फ्रस्ट्रेशन दे नाल जदों कमजोर हो जाने हाँ उदों भी साड़ी जिंदगी उदासी आती है। लेकिन गुरबाणी उस उदासी की गल नहीं करती। गुरबाणी किस उदासी की गल करती है उसनों असी इस तरह समझिए कि जदों जिस चीज दे विच साड़ी रुचि होवे ਉਹ ਸਾਨੂੰ ਨਾ ਮਿਲੇ ਤਾਂ ਫਿਰ ਕੀ ਹੁੰਦਾ ਹੈ, ਸਾਡੇ ਅੰਦਰ ਇੱਕ ਟੋਟਾ ਇੱਕ ਘਾਟ ਇੱਕ ਥੁੜ ਮਹਿਸੂਸ ਹੁੰਦੀ ਹੈ। ਅਤੇ ਜਿਸ ਚੀਜ਼ ਦੇ ਵਾਸਤੇ ਸਾਡੀ ਰੁਚੀ ਹੋਵੇ ਅਗਰ ਉਹ ਸਾਨੂੰ ਮਿਲ ਜਾਏ ਤਾਂ ਸਾਨੂੰ ਇੱਕ ਖਿੜਾਓ ਮਹਿਸੂਸ ਹੁੰਦਾ ਹੈ, ਇੱਕ ਤਾਜ਼ਗੀ ਮਿਲਦੀ ਹੈ। ਗੁਰੂ ਸਾਹਿਬ ਉਦਾਸੀ ਦੀ ਗੱਲ ਜਦੋਂ ਕਰਦੇ ਹਨ ਤਾਂ ਭਗਤ ਦੀ ਜ਼ਿੰਦਗੀ ਦੀ ਇੱਕ ਉਦਾਹਰਣ ਲੈ ਕੇ ਗੱਲ ਕਰਦੇ ਹਨ ਕਿ ਭਗਤ ਦੀ ਜ਼ਿੰਦਗੀ ਦੇ ਵਿੱਚ ਰੱਬ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਉਸ ਦੀ ਰੂਹ ਦੀ ਖੁਰਾਕ ਸਤਸੰਗ ਹੁੰਦਾ ਹੈ, ਉਸ ਦੀ ਆਤਮਾ ਦੀ ਭੁੱਖ ਪੂਰੀ ਹੁੰਦੀ ਹੈ ਜਦੋਂ ਉਸਨੂੰ ਗੁਰਬਾਣੀ ਗੁਰਬਾਣੀ ਪੜ੍ਹਨ ਵਾਲਿਆਂ ਦੀ ਸੰਗਤ ਗੁਰਬਾਣੀ ਦੇ ਵਿਚਾਰ ਅਤੇ ਸਾਧ ਸੰਗਤ ਦਾ ਮਾਹੌਲ ਮਿਲੇ। ਜਦੋਂ ਉਸਨੂੰ ਇਹ ਨਹੀਂ ਮਿਲਦਾ ਤਾਂ ਉਸ ਦੇ ਜੀਵਨ ਦੇ ਵਿੱਚ ਇੱਕ ਉਦਾਸੀ ਆਉਂਦੀ ਹੈ, ਇੱਕ ਉਪਰਾਮਤਾ ਆਉਂਦੀ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਇਨਸਾਨ ਤੁਸੀਂ ਹਮੇਸ਼ਾ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਰਹਿੰਦੇ ਹੋ, ਫਸੇ ਰਹਿੰਦੇ ਹੋ, ਖੋਏ ਰਹਿੰਦੇ ਹੋ, ਤੁਸੀਂ ਇਹਨਾਂ ਦੇ ਵਿੱਚੋਂ ਕਦੇ ਉਪਰਾਮ ਹੀ ਨਹੀਂ ਹੁੰਦੇ। ਭਾਵ ਕਿ ਤੁਸੀਂ ਕਦੇ ਅੱਕਦੇ ਹੀ ਨਹੀਂ ਹੋ, ਕਦੇ ਰਚਦੇ ਹੀ ਨਹੀਂ ਹੋ, ਤੁਹਾਡੀ ਰੁਚੀ ਜੋ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਨਿਕਲਦੀ ਹੀ ਨਹੀਂ ਹੈ। ਕਹਿੰਦੇ ਹਨ ਵਿਖਿਅਨ ਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਕਹਿੰਦੇ ਹਨ ਨਿਮਖ ਭਰ ਦੇ ਵਾਸਤੇ ਵੀ ਪਲ ਭਰ ਦੇ ਵਾਸਤੇ ਵੀ ਤੁਸੀਂ ਇਹਨਾਂ ਨੂੰ ਛੱਡਣਾ ਨਹੀਂ ਚਾਹ ਰਹੇ, ਇਤਨੀ ਜ਼ਿਆਦਾ ਇਹਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਉਲਝ ਚੁੱਕੀ ਹੈ। ਨਿਮਖ ਨਾ ਹੋਏ ਉਦਾਸ ਕੌ ਨਾਨਕ ਹਰ ਭਜਮਨਾ ਪਰੇ ਨਾ ਜਮਕੀ ਫਾਸ। ਲੇਕਿਨ ਜਦੋਂ ਗੁਰੂ ਸਾਹਿਬ ਸਾਡੀ ਜ਼ਿੰਦਗੀ ਦਾ ਮੁਆਇਨਾ ਕਰਦੇ ਹਨ, ਸਾਡੀ ਜ਼ਿੰਦਗੀ ਦਾ ਜਦੋਂ ਅਨੈਲਿਸਿਸ ਕਰਦੇ ਹਨ ਤਾਂ ਉਹਨਾਂ ਨੇ ਸਾਡੇ ਮੁਤਲਕ ਅਜਿਹੇ ਬਾਣੀ ਚ ਸ਼ਬਦ ਕਹੇ ਹਨ, ਮੈਂ ਆਪ ਜੀ ਦੇ ਸਾਹਮਣੇ ਸੁਣਾਉਣਾ। ਕਹਿੰਦੇ ਹਨ ਕਾਮ ਕ੍ਰੋਧ ਵਿਖ ਭੁੱਖ ਪਿਆਸਾ। ਆ ਸਾਡੇ ਪੱਲੇ ਕਾਮ ਕ੍ਰੋਧ ਵਿਖ ਭੁੱਖ ਪਿਆਸਾ ਜੋ ਦਿਸੇ ਸੋ ਆਸ ਨਿਰਾਸਾ ਨਾਨਕ ਬਿਰਲੇ ਮਿਲੇ ਉਦਾਸਾ। ਕਹਿੰਦੇ ਹਨ ਬਿਰਲੇ ਹੀ ਐਸੇ ਸੱਜਣ ਕੋਈ ਮਿਲਦੇ ਹਨ ਜਿਨ੍ਹਾਂ ਦੇ ਚਿੱਤ ਉਦਾਸ ਹਨ, ਭਾਵ ਜਿਨ੍ਹਾਂ ਦੇ ਚਿੱਤ ਇਹਨਾਂ ਤਮਾਮ ਦੁਨੀਆਂ ਦੇ ਝਮੇਲਿਆਂ ਤੋਂ ਉੱਚੇ ਉੱਠ ਕੇ ਕੁਝ ਹੋਰ ਲੱਭਦੇ ਹਨ। ਕਹਿੰਦੇ ਹਨ ਅਜਿਹੇ ਸੱਜਣ ਬਹੁਤ ਬਿਰਲੇ ਹੀ ਮਿਲਦੇ ਹਨ। ਕਬੀਰ ਸਾਹਿਬ ਉਦਾਸ ਹਨ, ਮੈਂ ਪਿਛਲੇ ਕੀਰਤਨ ਦੇ ਵਿੱਚ ਇੱਕ ਪ੍ਰਮਾਣ ਦਿੱਤਾ ਸੀ, ਅਸੀਂ ਉਦਾਸ ਨਹੀਂ ਹਾਂ। ਉਦਾਸ ਦਾ ਭਾਵ ਜਦੋਂ ਇਹਨਾਂ ਚੀਜ਼ਾਂ 'ਚ ਚਿੱਤ ਨਾ ਲੱਗੇ, ਜਦੋਂ ਆਤਮਾ ਕੁਝ ਹੋਰ ਚਾਹੇ, ਜਦੋਂ ਅੰਦਰ ਕੁਝ ਹੋਰ ਲੱਭਦਾ ਹੋਵੇ, ਜਦੋਂ ਖਾਣੇ 'ਚ ਵੀ ਰੂਹ ਨਾ ਰਹਿ ਜਾਏ, ਪਹਿਨਣ 'ਚ ਵੀ ਰੂਹ ਨਾ ਰਹਿ ਜਾਏ, ਦੁਨਿਆਵੀ ਮੱਲਾ ਮਾਰਨ 'ਚ ਵੀ ਰੂਹ ਨਾ ਰਹਿ ਜਾਏ, ਜਦੋਂ ਚਿੱਤ ਕੁਝ ਹੋਰ ਲੱਭੇ, ਉਸ ਨੂੰ ਕਹਿੰਦੇ ਹਨ ਉਦਾਸੀ। ਸਾਡੀ ਅਵਸਥਾ ਅਜਿਹੀ ਨਹੀਂ ਹੈ, ਕਬੀਰ ਸਾਹਿਬ ਦੀ ਹੈ। ਕਬੀਰ ਸਾਹਿਬ ਕਹਿੰਦੇ ਹਨ

ਕਹਿੰਦੇ ਹਨ ਉਸ ਇਨਸਾਨ ਦੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੈ, ਉਸ ਇਨਸਾਨ ਦੇ ਅੰਦਰ ਪਰਮਾਤਮਾ ਦਾ ਟਿਕਾਣਾ ਹੈ, ਉਸ ਇਨਸਾਨ ਦੇ ਅੰਦਰ ਰੱਬ ਹੀ ਰੱਬ ਹੈ। ਕਿਸ ਇਨਸਾਨ ਦੇ ਅੰਦਰ? ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਮੇਰਾ ਬਹੁਤ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਸਤਿਕਾਰ ਦੇ ਨਾਲ ਆਪ ਸਭਨਾ ਤੇ ਇੱਕ ਸਵਾਲ ਹੈ। ਇਸ ਸਵਾਲ ਦੇ ਦੁਆਰਾ ਮੈਂ ਇੱਕ ਜੋ ਸਟਿਮੂਲਸ ਦੇਣਾ ਚਾਹੁੰਦਾ, ਇਸ ਸਵਾਲ ਦੇ ਨਾਲ ਮੈਂ ਆਪਣੀਆਂ ਸਾਰਿਆਂ ਦੀਆਂ ਚੇਤਨਾਵਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਸਾਡੇ ਜੀਵਨ ਨੂੰ ਇੱਕ ਖਾਸ ਕਿਸਮ ਦੇ ਰਸਤੇ ਉੱਤੇ ਤੋਰਨਾ ਚਾਹੁੰਦੇ ਹਨ। ਉਹ ਰਸਤਾ ਹੈ ਉੱਚਿਆਂ ਉੱਠਣ ਦਾ, ਉਹ ਰਸਤਾ ਹੈ ਸਰੀਰ ਦੇ ਤਲ ਤੋਂ ਉੱਚੇ ਉੱਠਣ ਦਾ, ਉਹ ਰਸਤਾ ਹੈ ਆਤਮਕ ਜੀਵਨ ਦਾ, ਉਹ ਰਸਤਾ ਹੈ ਗੁਰਮਤ ਦਾ, ਉਹ ਰਸਤਾ ਹੈ ਗੁਰਬਾਣੀ ਨੂੰ ਫਾਲੋ ਕਰਨ ਦਾ, ਉਹ ਰਸਤਾ ਹੈ ਜ਼ਿੰਦਗੀ ਦੇ ਵਿੱਚ ਡਿਸਿਪਲਿਨ ਲਿਆਉਣ ਦਾ, ਉਹ ਰਸਤਾ ਹੈ ਜ਼ਿੰਦਗੀ ਨੂੰ ਇਵਾਲਵ ਕਰਨ ਦਾ। ਅਤੇ ਉਸ ਰਸਤੇ ਉੱਤੇ ਚੱਲਣ ਵਾਲੇ ਇਨਸਾਨ ਦੀ ਜੋ ਸੁਰਤ ਹੈ ਉਹ ਛੋਟੇ ਛੋਟੇ ਸਵਾਦਾਂ ਦੇ ਵਿੱਚੋਂ ਨਿਕਲ ਜਾਂਦੀ ਹੈ। ਇਹਨਾਂ ਤੁੱਛ ਜਿਹੇ ਦੁਨਿਆਵੀ ਸਵਾਦ ਉਸਨੂੰ ਜੋ ਹਨ ਲੁਭਾ ਨਹੀਂ ਸਕਦੇ, ਉਸ ਨੂੰ ਇਹਨਾਂ ਦੀ ਖਿੱਚ ਜਾਂ ਕਸ਼ਿਸ਼ ਨਹੀਂ ਰਹਿ ਜਾਂਦੀ, ਉਸ ਨੂੰ ਕਿਸੇ ਉੱਚੀ ਮਹਾਨ ਅਟਰਨਲ ਚੀਜ਼ ਦੀ ਜੋ ਉਹ ਖਿੱਚ ਪੈਦਾ ਹੋ ਜਾਂਦੀ। ਉਸ ਦੇ ਮੁਤਲਕ ਬਾਣੀ ਨੇ ਆਖਿਆ, ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਇਸ ਦਾ ਅਰਥ ਇਹ ਨਹੀਂ ਕਿ ਉਹ ਸਾਰਿਆਂ ਨੂੰ ਛੱਡ ਕੇ ਚਲੇ ਜਾਂਦਾ, ਨਹੀਂ, ਰਹਿੰਦਾ ਵਿੱਚ ਹੀ ਹੈ, ਲੇਕਿਨ

ਜਿਹੜੀਆਂ ਚੀਜ਼ਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਵੱਲੋਂ ਅਸੀਂ ਉਪਰਾਮ ਹੋਣੇ ਸ਼ੁਰੂ ਹੋ ਜਾਂਦੇ ਹਾਂ ਅਤੇ ਜਿਸ ਪਾਸੇ ਵੱਲ ਨੂੰ ਸਾਡੀ ਰੁਚੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਨਾ ਮਿਲੇ ਤੇ ਸਾਡੇ ਦਿਲ ਅੰਦਰ ਇੱਕ ਉਦਾਸੀ ਆਣੀ ਸ਼ੁਰੂ ਹੋ ਜਾਂਦੀ ਹੈ। ਤੇ ਬਾਣੀ ਦਾ ਇੱਕ ਖਾਸ ਨੁਕਤਾ ਆਪ ਜੀ ਦੇ ਸਾਹਮਣੇ ਮੈਂ ਰੱਖਣ ਲੱਗਾ ਹਾਂ। ਕਹਿੰਦੇ ਹਨ ਬਿਨ ਬੈਰਾਗ ਨਾ ਛੂਟ ਸਮਾਇਆ। ਜਿਤਨੀ ਦੇਰ ਤੱਕ ਸਾਡੇ ਅੰਦਰ ਬੈਰਾਗ ਨਹੀਂ ਆਉਂਦਾ ਉਤਨੀ ਦੇਰ ਤੱਕ ਅਸੀਂ ਮਾਇਆ ਤੋਂ ਹੀ ਪਰੇ ਨਹੀਂ ਜਾ ਸਕਦੇ। ਮਾਇਆ ਦਾ ਜੋ ਗਲਬਾ ਸਾਡੇ ਉੱਤੇ ਹੈ ਉਸ ਦੇ ਵਿੱਚੋਂ ਅਸੀਂ ਆਜ਼ਾਦ ਨਹੀਂ ਹੋ ਸਕਦੇ। ਅਸੀਂ ਇਹ ਦੇਖਣਾ ਹੈ ਕਿ ਸਾਡੇ ਅੰਦਰ ਬੈਰਾਗ ਹੈ ਜਾਂ ਨਹੀਂ ਹੈ। ਬੈਰਾਗ ਬਹੁਤ ਉੱਚੀ ਅਵਸਥਾ ਹੈ। ਲੇਕਿਨ ਆਓ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਨੂੰ ਸੱਚਮੁੱਚ ਵੈਰਾਗ ਬਖਸ਼ਣ। ਵੈਰਾਗ ਇੱਕ ਐਸੀ ਦੌਲਤ ਹੈ। ਇੱਕ ਫਰੀਦ ਸਾਹਿਬ ਦਾ ਸ਼ਲੋਕ ਉਚਾਰਨਾ ਸੁਣਾਉਣਾ ਆਪ ਨੂੰ। ਕਹਿੰਦੇ ਹਨ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਕਹਿੰਦੇ ਜਿਸ ਤਨ ਦੇ ਅੰਦਰ ਬਿਰਹੋ ਨਹੀਂ ਜਿਸ ਤਨ ਦੇ ਅੰਦਰ ਵੈਰਾਗ ਨਹੀਂ ਕਹਿੰਦੇ ਹਨ ਉਹ ਤਨ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮਸਾਣਾ ਦੀ ਧਰਤੀ ਹੋਵੇ। ਕਿ ਅਸੀਂ ਸਾਰੇ ਸਾਡੇ ਸਾਰਿਆਂ ਪਾਸ ਤਨ ਹੈ ਲੇਕਿਨ ਕਿਤੇ ਸਾਡੇ ਤਨ ਮਸਾਣਾ ਦੀ ਧਰਤੀ ਵਰਗੇ ਹੀ ਤਾਂ ਨਹੀਂ ਹਨ। ਅਗਰ ਸਾਡੇ ਅੰਦਰ ਵੈਰਾਗ ਨਹੀਂ ਹੈ ਅਗਰ ਸਾਡੀ ਜ਼ਬਾਨ ਸਿਰਫ ਖਾਣਿਆਂ ਦੇ ਚਸਕਿਆਂ ਦੇ ਨਾਲ ਹਾਲੇ ਨਹੀਂ ਭਰੀ ਤਾਂ ਫਿਰ ਸਾਡਾ ਤਨ ਜੋ ਹੈ ਇਹ ਮਸਾਣਾ ਦੀ ਧਰਤੀ ਵਰਗਾ ਹੀ ਹੈ। ਅਗਰ ਸਾਡਾ ਇਹ ਸਰੀਰ ਦੁਨਿਆਵੀ ਸੁੱਖਾਂ ਅਤੇ ਭੋਗਾਂ ਸਾਡਾ ਜੋ ਮਨ ਹੈ ਇਹ ਮੋਹ ਮਾਇਆ ਮਮਤਾ ਦੇ ਵਿੱਚੋਂ ਹੀ ਹਾਲੇ ਉੱਚਾ ਨਹੀਂ ਉੱਠਿਆ ਤਾਂ ਫਿਰ ਸਾਡਾ ਤਨ ਜੋ ਹੈ ਇਹ ਵੈਰਾਗ ਤੋਂ ਹੀਣਾ ਹੈ ਅਤੇ ਵੈਰਾਗ ਤੋਂ ਹੀਣੇ ਤਨ ਨੂੰ ਗੁਰਬਾਣੀ ਕਹਿੰਦੀ ਹੈ ਸੋ ਤਨ ਜਾਣ ਮਸਾਨ। ਲੇਕਿਨ ਜਿਨ੍ਹਾਂ ਤਨਾਂ ਦੇ ਵਿੱਚ ਵੈਰਾਗ ਆ ਜਾਂਦਾ ਹੈ ਉਹਨਾਂ ਦੇ ਵਾਸਤੇ ਬਾਣੀ ਦਾ ਇੱਕ ਸ਼ਲੋਕ ਹੈ ਕਹਿੰਦੇ ਹਨ ਜਾਂ ਭਾਉ ਪਾਏ ਆਪਣਾ ਵੈਰਾਗ ਉਪਜੇ ਮਨ ਆਏ। ਵੈਰਾਗੇ ਤੇ ਹਰ ਪਾਈਏ ਵੈਰਾਗੇ ਤੇ ਹਰ ਪਾਈਏ ਹਰ ਸਿਓ ਰਹੇ ਸਮਾਏ। ਤੋ ਅਖੀਰ ਦੇ ਵਿੱਚ ਗੁਰੂ ਸਾਹਿਬ ਦਾ ਇੱਕ ਜੋ ਦੋ ਲਾਈਨਾਂ ਦਾ ਪੰਕਤੀਆਂ ਦਾ ਇੱਕ ਉਚਾਰਨ ਆਪ ਜੀ ਦੇ ਸਾਹਮਣੇ ਰੱਖ ਕੇ ਮੈਂ ਸਮਾਪਤ ਕਰਦਾ ਹਾਂ। ਗੁਰੂ ਸਾਹਿਬ ਕਹਿੰਦੇ ਨੇ ਸੇ ਗਾਵੈ ਜਿਨ ਮਸਤਕ ਭਾਗ ਹੈ ਸੇ ਗਾਵੈ ਜਿਨ ਮਸਤਕ ਭਾਗ ਹੈ ਪਾਏ ਸੱਚੇ ਵੈਰਾਗ। ਇੱਥੇ ਉਹਨਾਂ ਨੇ ਬਹੁਤ ਗਹਿਰੀ ਗੱਲ ਕਹੀ ਹੈ। ਕਹਿੰਦੇ ਹਨ ਜਿਨ੍ਹਾਂ ਦੇ ਅੰਦਰ ਬਹੁਤ ਗੁਰੂ ਦਾ ਪ੍ਰਭੂ ਪਰਮਾਤਮਾ ਦਾ ਪਿਆਰ ਹੈ ਉਹੀਓ ਪਿਆਰ ਅਤੇ ਵੈਰਾਗ ਦੇ ਵਿੱਚ ਆ ਕੇ ਗਾਉਂਦੇ ਹਨ ਅਤੇ ਉਹਨਾਂ ਦਾ ਗਾਣਾ ਹੀ ਜੋ ਹੈ ਕਹਿੰਦੇ ਹਨ ਉਹ ਸਫਲਾ ਹੈ। ਤੇ ਗਾਵੈ ਜਿਨ ਮਸਤਕ ਭਾਗ ਹੈ ਪਾਏ ਸੱਚੇ ਵੈਰਾਗ ਅੰਦਿਨ ਰਾਤੇ ਗੁਣ ਰਵੇ ਨਿਰਭਉ ਗੁਰ ਲਿਵ ਲਾਗ। ਸਾਰੀ ਜ਼ਿੰਦਗੀ ਦੇ ਵਿੱਚ ਚਾਹੇ ਕੁਛ ਵੀ ਕਰਨ ਉਹਨਾਂ ਦੀ ਜੋ ਲਿਵ ਹੈ ਉਹ ਹਮੇਸ਼ਾ ਗੁਰੂ ਦੇ ਨਾਲ ਲੱਗੀ ਰਹਿੰਦੀ ਹੈ। ਤੋ ਆਓ ਅਸੀਂ ਸਾਰੇ ਆਪੋ ਆਪਣੇ ਜੀਵਨ ਨੂੰ ਪੜਤਾਲਿਆ ਕਰੀਏ ਇਸ ਦਾ ਲੇਖਾ ਜੋਖਾ ਕਰਿਆ ਕਰੀਏ ਆਪਣੇ ਅੰਦਰ ਨੂੰ ਥੋੜਾ ਐਗਜ਼ਾਮਿਨ ਕਰਿਆ ਕਰੀਏ ਕਿ ਸਾਡੇ ਅੰਦਰ ਗੁਰੂ ਦਾ ਵੈਰਾਗ ਹੈ ਸਾਡੇ ਅੰਦਰ ਇਹਨਾਂ ਸ਼ਬਦਾਂ ਦੇ ਵਿੱਚ ਇੱਕ ਜੋ ਪ੍ਰੇਮ ਭਰੀ ਅਵਸਥਾ ਦੱਸੀ ਗਈ ਹੈ ਕਿ ਅਸੀਂ ਉਸ ਕਿਸਮ ਦੀ ਅਵਸਥਾ ਦੇ ਮਾਲਕ ਹਾਂ ਜਾਂ ਅਸੀਂ ਸਿਰਫ ਸੁਣਨ ਸੁਣਾਉਣ ਵਾਲਿਆਂ ਤੱਕ ਹੀ ਹਾਂ। ਅਗਰ ਉੱਥੋਂ ਤੱਕ ਹੀ ਹਾਂ ਤੇ ਆਓ ਅਗਾਂਹ ਵਧਣ ਦੀ ਕੋਸ਼ਿਸ਼ ਕਰੀਏ। ਉਨਹੋ ਨਾ ਕਾਗਾ ਕਾਰੇ ਬੇਗ ਮਲੀਜੇ ਆਪਣੇ ਰਾਮ ਪਿਆਰੇ। ਕਬੀਰ ਸਾਹਿਬ ਇਹ ਕਹਿੰਦੇ ਨੇ ਇਹ ਕਾਂ ਉੜ ਮਤੇ ਕਿਤੇ ਮੇਰਾ ਪਿਆਰਾ ਆਉਂਦਾ ਹੋਵੇ। ਅਸੀਂ ਇਹ ਗੱਲਾਂ ਨੂੰ ਇਹਨਾਂ ਸ਼ਬਦਾਂ ਨੂੰ ਸੁਣਦੇ ਸੁਣਦੇ ਆਪਣੇ ਅੰਦਰ ਦੇਖੀਏ ਕਿਤੇ ਖਾਲੀ ਹੀ ਤਾਂ ਨਹੀਂ ਕਿਤੇ ਸੱਖਣੇ ਹੀ ਤਾਂ ਨਹੀਂ। ਗੁਰੂ ਸਾਹਿਬ ਨੇ ਕਿਹਾ ਅੰਦਰ ਖਾਲੀ ਪ੍ਰੇਮ ਬਿਨ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ। ਇਹ ਤਨ ਤੇ ਸਿਰਫ ਕਹਿੰਦੇ ਨੇ ਇੱਕ ਛਾਰ ਦੀਆਂ ਸਵਾਹ ਦੀਆਂ ਮੁੱਠਾਂ ਹਨ ਜਿਨ੍ਹਾਂ ਦੇ ਅੰਦਰ ਰੱਬ ਦਾ ਗੁਰੂ ਦਾ ਅਕਾਲ ਪੁਰਖ ਵਾਹਿਗੁਰੂ ਦਾ ਵੈਰਾਗ ਅਤੇ ਪ੍ਰੇਮ ਅਤੇ ਭਾਵ ਨਹੀਂ ਹੈ।

ਅਖੀਰਲੀ ਲਾਈਨ ਦੇ ਵਿੱਚ ਜੋ ਕਬੀਰ ਜੀ ਨੇ ਸ਼ਬਦ ਨੂੰ ਕੰਕਲੂਡ ਕੀਤਾ ਹੈ ਉਹ ਕਹਿਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹਨ ਕਹਿ ਕਬੀਰ ਜੀਵਨ ਪਦ ਕਾਰਨ, ਜੀਵਨ ਪਦ ਦਾ ਭਾਵ ਕਿ ਜੀਵਨ ਦੀ ਅਸਲ ਮੰਜ਼ਲ, ਅਸਲ ਪਦਵੀ, ਅਸਲ ਰੁਤਬਾ। ਕਬੀਰ ਸਾਹਿਬ ਕਹਿੰਦੇ ਨੇ ਇਨਸਾਨ ਅਗਰ ਤੂੰ ਜੀਵਨ ਦਾ ਅਸਲ ਰੁਤਬਾ ਕਰਨਾ ਹੈ, ਹਾਸਲ ਕਰਨਾ ਹੈ ਤੇ ਕੀ ਕਰ, ਹਰ ਕੀ ਭਗਤ ਕਰੀ ਜਾਏ। ਬਸ ਆਪਣੀ ਜ਼ਿੰਦਗੀ ਦੇ ਵਿੱਚ ਭਗਤੀ ਦੀ ਅਮੀਰੀ ਲਾਓ, ਭਗਤੀ ਨਾ ਹੋਵੇ ਤੇ ਜ਼ਿੰਦਗੀ ਬੜੀ ਗਰੀਬ ਰਹਿੰਦੀ ਹੈ। ਭਗਤੀ ਦੇ ਨਾਲ ਹੀ ਸਾਡਾ ਜੋ ਜੀਵਨ ਅਮੀਰ ਬਣਦਾ ਹੈ। ਕਹਿੰਦੇ ਹਨ

ਵਾਰ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜੋ। ਇਹ ਮਨ ਬਿਰਤੀਆਂ ਜਦ ਤੱਕ ਇਕਾਗਰ ਨਹੀਂ ਹੁੰਦੀਆਂ ਅਸੀਂ ਗੁਰੂ ਤੋਂ ਦੂਰ ਰਹਿੰਦੇ ਹਾਂ। ਕਿਸੇ ਕੇਂਦਰ ਤੋਂ ਦੂਰ ਰਹਿਣਾ ਹੀ ਮਨ ਦੀ ਪਰੇਸ਼ਾਨੀ ਹੈ ਤੇ ਕਿਸੇ ਦਾ ਮਿਲਾਪ ਹੋ ਜਾਣਾ ਮਨ ਦੀ ਪ੍ਰਸੰਨਤਾ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

ਮਾਂ ਨੇ ਸੋਚਿਆ ਕਿ ਇਹ ਗੱਲ ਇਸ ਬੱਚੇ ਦੇ ਦਿਲ ਚ ਬੈਠ ਗਈ ਏ ਕਿ ਕੌਣ ਗਲੇ ਲਾਵੇ। ਇੰਨੇ ਚਿਰ ਨੂੰ ਇੱਕ ਸੁਨੇਹਾ ਮਿਲਿਆ ਬਾਹਰੋਂ ਆਵਾਜ਼ ਆਈ, ਮਾਂ ਦਰਵਾਜ਼ਾ ਖੋਲ। ਬੜਾ ਪਿਆਰਾ ਸ਼ਬਦ ਹੈ ਮਾਂ। ਮਾਂ ਨੇ ਉੱਠ ਕੇ ਦਰਵਾਜ਼ਾ ਖੋਲਿਆ, ਸਦਕਿਆਂ ਮੈਂ ਤੇਰੇ ਰਾਹ ਤੋਂ, ਸਦਕਿਆਂ ਮੈਂ ਤੇਰੇ ਕਦਮਾਂ ਤੋਂ, ਅੱਜ ਮੇਰੇ ਘਰ ਮੇਰੀ ਗਰੀਬਣੀ ਦੇ ਘਰ ਕਿਵੇਂ ਆਣਾ ਹੋ ਗਿਆ। ਕਹਿਣ ਲੱਗਾ ਮਾਂ ਤੈਨੂੰ ਖੁਸ਼ੀ ਹੋਏਗੀ, ਕੱਲ ਸੰਗਤਾਂ ਜਾ ਰਹੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਸ੍ਰੀ ਅਨੰਦਪੁਰ ਸਾਹਿਬ ਜਾਣਾ ਹੈ, ਇੱਥੋਂ ਬਹੁਤ ਸਾਰੀਆਂ ਸੰਗਤਾਂ ਜਾ ਰਹੀਆਂ ਨੇ। ਮਾਂ ਜੇ ਤੂੰ ਜਾਣਾ ਹੋਵੇ ਤਾਂ ਤਿਆਰੀ ਕਰ ਲੈ। ਮਾਂ ਕਹਿਣ ਲੱਗੀ ਬੇਟਾ ਮੈਂ ਚਲੀ ਤਾਂ ਜਾਵਾਂ ਪਰ ਮੇਰੇ ਕੋਲ ਤਾਂ ਭੇਟਾ ਹੀ ਕੋਈ ਨਹੀਂ ਰੱਖਣ ਵਾਸਤੇ, ਜਿਹੜੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਰੱਖਣੀ ਹੈ। ਲੋਕ ਤਾਂ ਭੇਟਾ ਲੈ ਕੇ ਜਾਣਗੇ, ਲੋਕਾਂ ਨੇ ਤਾਂ ਸੁਖਣਾ ਸੁਖੀਆਂ ਹੋਈਆਂ ਨੇ, ਉਹਨਾਂ ਨੇ ਤਾਂ ਸਾਲ ਦਾ ਦਸਵੰਧ ਇਕੱਠਾ ਕੀਤਾ ਹੋਇਆ, ਪਰ ਮੇਰੇ ਘਰ ਤਾਂ ਇੱਕ ਦਿਨ ਰੋਟੀ ਪੱਕਦੀ ਏ ਦੂਜੇ ਦਿਨ ਨਹੀਂ ਪੱਕਦੀ। ਬੱਚਾ ਝੋਲੀ ਚੋਂ ਉੱਠਿਆ ਤੇ ਕਹਿਣ ਲੱਗਾ ਮਾਂ ਮੈਨੂੰ ਹੁਣ ਚੇਤੇ ਆ ਗਿਆ, ਜਦੋਂ ਮੈਂ ਖੇਲ ਰਿਹਾ ਸੀ ਉਦੋਂ ਮੇਰੇ ਕੰਨ ਚ ਇੱਕ ਆਵਾਜ਼ ਪਈ ਸੀ, ਕੋਈ ਕਹਿ ਰਿਹਾ ਸੀ ਕਿ ਜਿਹੜਾ ਪ੍ਰੇਮ ਸਹਿਤ ਗੱਲ ਲਾਵੇ ਉਹ ਆਨੰਦਪੁਰ ਰਹਿੰਦਾ, ਤੇ ਮੈਂ ਇਹ ਵੀ ਸੁਣਿਆ ਕਿ ਜਿਸ ਨੂੰ ਪਿਤਾ ਦਾ ਪਿਆਰ ਨਾ ਮਿਲੇ ਉਹ ਉਹਦਾ ਪਿਆਰ ਲੈ ਲਵੇ। ਮਾਂ ਮੈਂ ਉਹਦੇ ਗਲੇ ਲੱਗਣਾ, ਮਾਂ ਦੇ ਅੱਖਾਂ ਵਿੱਚ ਹੰਝੂ ਕਿਰ ਆਏ। ਮਾਂ ਕਹਿਣ ਲੱਗੀ ਪੁੱਤਰ ਮੈਂ ਬਿਰਧ ਹਾਂ, ਮੈਂ ਜਾ ਨਹੀਂ ਸਕਦੀ, ਤੇ ਜੇ ਤੈਨੂੰ ਮੈਂ ਭੇਜਾਂ ਤੇ ਕਿਸ ਦੇ ਸਹਾਰੇ ਤੇ ਭੇਜਾਂ। ਬੱਚਾ ਕਹਿਣ ਲੱਗਾ ਮਾਂ ਮੇਰੇ ਨਾਲ ਦੇ ਵੀ ਸਾਥੀ ਜਾ ਰਹੇ ਨੇ, ਤੇ ਮਾਂ ਕਹਿਣ ਲੱਗੀ ਕਿਸੇ ਦਾ ਪਿਤਾ ਹੋਏਗਾ ਨਾਲ, ਕਿਸੇ ਦੀ ਮਾਂ ਹੋਏਗੀ, ਤੂੰ ਤਾਂ ਇਕੱਲਾ ਹੋਏਗਾ, ਤੈਨੂੰ ਕੌਣ ਸੰਭਾਲੇਗਾ। ਜੇ ਤੈਨੂੰ ਰਸਤੇ ਵਿੱਚ ਨੀਂਦ ਆ ਗਈ ਤੇ ਤੈਨੂੰ ਕੌਣ ਉਠਾਏਗਾ, ਕਿਉਂਕਿ ਤੇਰਾ ਤਾਂ ਕੋਈ ਹੋਣਾ ਨਹੀਂ। ਆਖਰ ਬੱਚਾ ਕਹਿਣ ਲੱਗਾ ਮੈਂ ਤੇ ਜਾਣਾ, ਸਿਰਫ ਮੈਂ ਉਹਦੇ ਗਲੇ ਨਾਲ ਲੱਗ ਕੇ ਦੇਖਣਾ ਹੈ। ਇਹੋ ਹੀ ਮੇਰੇ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਹੈ, ਪ੍ਰੇਮ ਸਹਿਤ ਗੱਲ ਲਾਵੇ। ਰਾਤ ਪੈ ਗਈ, ਰਾਤ ਦੇ 12 ਵਜੇ ਤੇ ਅੱਖ ਖੁੱਲ ਗਈ, ਉੱਠ ਕੇ ਬਹਿ ਗਿਆ, ਕਹਿਣ ਲੱਗਾ ਮਾਂ ਉਹ ਜਾਂਦਿਆਂ ਹੀ ਗੱਲ ਨਾਲ ਲਾ ਲਵੇਗਾ, ਉਹਨੂੰ ਕੀ ਪਤਾ ਲੱਗੇਗਾ ਮੈਂ ਕੌਣ ਹਾਂ। ਤੇ ਮਾਂ ਕਹਿਣ ਲੱਗੀ ਬੇਟਾ

ਦਰਵਾਜ਼ੇ ਦੇ ਵਿਚਕਾਰ ਜਦੋਂ ਮੁਸਲਮਾਨ ਇੰਡੀਆ ਤੇ ਹਮਲਾ ਕਰਦੇ ਸਨ ਤੇ ਜਿਹੜੇ ਗਰੀਬ ਲੋਕ ਸਨ ਉਹਨਾਂ ਨੇ ਪੈਸੇ ਰੱਖਣ ਦੀ ਥਾਂ ਦਰਵਾਜ਼ੇ ਦੇ ਵਿਚਕਾਰ ਉਸ ਥਾਂ ਨੂੰ ਪੁੱਟ ਕੇ ਤੇ ਜੋ ਕੁਝ ਵੀ ਹੋਣਾ ਥੋੜਾ ਬਹੁਤ ਉਹ ਇੱਕ ਮਿੱਟੀ ਦੇ ਕੁੱਜੇ ਵਿੱਚ ਰੱਖ ਕੇ ਉੱਤੇ ਢੱਕਣ ਦੇ ਕੇ ਤੇ ਫਿਰ ਉਸ ਧਰਤੀ ਨੂੰ ਬੰਦ ਕਰ ਦੇਣਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਤੇ ਮਾਂ ਕਹਿਣ ਲੱਗੀ, ਬੇਟਾ ਜਦੋਂ ਤੇਰਾ ਪਿਤਾ ਗੁਜ਼ਰਿਆ ਸੀ ਉਦੋਂ ਤੇਰਾ ਪਿਤਾ ਇੱਕ ਟਕਾ ਇਸ ਕੁੱਜੇ ਵਿੱਚ ਰੱਖ ਕੇ ਗਿਆ ਸੀ ਤੇ ਮੈਨੂੰ ਕਹਿ ਕੇ ਗਿਆ ਸੀ ਕਿ ਜਦੋਂ ਕੋਈ ਤੇਰੇ ਤੇ ਮੁਸ਼ਕਲ ਬਣ ਆਵੇ ਇਹ ਟਕਾ ਕੱਢ ਕੇ ਤੇ ਵਰਤ ਲਵੇ। ਮੇਰੀ ਸਾਰੀ ਜ਼ਿੰਦਗੀ ਦੀ ਪੂੰਜੀ ਇਹੋ ਹੀ ਹੈ ਤੇ ਅਹਿਲਾ ਟਕਾ ਲੈ ਜਾ ਕਿਉਂਕਿ ਖਾਲੀ ਹੱਥ ਨਹੀਂ ਜਾਣਾ। ਤੇ ਜਦੋਂ ਤੂੰ ਅਨੰਦਪੁਰ ਸਾਹਿਬ ਜਾਏਗਾ ਨਾ ਇਹ ਸਾਰੀਆਂ ਸੰਗਤਾਂ ਜਦੋਂ ਭੇਟਾ ਰੱਖ ਲੈਣਗੀਆਂ ਤੂੰ ਸਭ ਤੋਂ ਬਾਅਦ ਵਿੱਚ ਭੇਟਾ ਰੱਖੀ ਕਿਉਂਕਿ ਥੋੜੀ ਜੂ ਹੋਈ। ਤੇ ਕਹਿ ਦੇਵੀ ਸੱਚੇ ਪਾਤਸ਼ਾਹ ਮੇਰੀ ਮਾਂ ਕੋਲ ਇਹੋ ਹੀ ਕੁਝ ਸੀ ਤੇਰਿਆਂ ਚਰਨਾਂ ਵਿੱਚ ਅਰਪਣ ਕਰ ਦਿੱਤਾ। ਆਖਰ ਸਾਤ ਸੰਗਤ ਦੂਜੇ ਦਿਨ ਜਥੇਦਾਰ ਨੇ ਹੁਕਮ ਦੇ ਦਿੱਤਾ ਤਿਆਰੀ ਦਾ, ਸੰਗਤਾਂ ਤਿਆਰ ਹੋ ਗਈਆਂ। ਮਾਂ ਨੇ ਵੀ ਜੋ ਪੁਰਾਣੇ ਕੱਪੜੇ ਸਨ ਨਵੇਂ ਕੱਪੜੇ ਵੀ ਨਾ ਮਾਂ ਕੋਲ ਜੁੜੇ, ਪੁਰਾਣੇ ਹੀ ਕੱਪੜੇ ਪਾ ਕੇ ਜਦੋਂ ਟੋਰਨ ਲੱਗੀ ਤੇ ਬੱਚੇ ਨੇ ਆਖਿਆ ਮਾਂ ਸਾਰਿਆਂ ਨੇ ਤੇ ਨਵੇਂ ਕੱਪੜੇ ਪਾਏ ਹੋਏ ਨੇ, ਮੈਂ ਪੁਰਾਣੇ ਕੱਪੜੇ ਪਾਏ ਨੇ, ਕਿਤੇ ਐਸਾ ਤਾਂ ਨਹੀਂ ਕਿ ਮੇਰੇ ਪੁਰਾਣੇ ਕੱਪੜੇ ਵੇਖ ਕੇ ਮੈਨੂੰ ਗੱਲ ਨਾਲ ਨਾ ਲਾਵੇ। ਤੇ ਮਾਂ ਕਹਿਣ ਲੱਗੀ ਉਹ ਪੁਰਾਣੇ ਕੱਪੜੇ ਵਾਲਿਆਂ ਨੂੰ ਢੂੰਡ ਕੇ ਗੱਲ ਨਾਲ ਲਾਉਂਦਾ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਸੰਗਤਾਂ ਟੁਰ ਪਈਆਂ ਤੇ ਕੀ ਪੜ੍ਹ ਰਹੇ ਨੇ

ਪੜਦੇ ਜਾ ਰਹੇ ਨੇ। ਪੈਦਲ ਚੱਲਣ ਦਾ ਰਸਤਾ ਸੀ, ਦੋਵਾਂ ਪਾਸੇ ਪਹਾੜੀਆਂ ਨੇ, ਦਰਖਤਾਂ ਦੇ ਵਿੱਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਸੀ। ਸ਼ਾਮਾਂ ਪੈ ਗਈਆਂ ਸਨ। ਜਥੇਦਾਰ ਨੇ ਹੁਕਮ ਦੇ ਦਿੱਤਾ ਕਿ ਰਾਤ ਇੱਥੇ ਹੀ ਕੱਟ ਲਈਏ। ਇੱਕ ਪਾਸੇ ਪਾਣੀ ਦਾ ਚਸ਼ਮਾ ਵਗ ਰਿਹਾ ਸੀ, ਦੂਜੇ ਪਾਸੇ ਪਹਾੜੀ ਦੇ ਦਰਖਤ ਸਨ, ਉੱਚੀਆਂ ਉੱਚੀਆਂ ਪਹਾੜੀਆਂ। ਸੰਗਤਾਂ ਨੇ ਇੱਥੇ ਹੀ ਤੰਬੂ ਲਾ ਲਏ। ਤੰਬੂਆਂ ਦੇ ਵਿੱਚ ਦਰੀਆਂ ਵਿਛਾ ਲਈਆਂ ਤੇ ਕੁਝ ਦਰੀਆਂ ਬਾਹਰ ਵਿਛਾ ਲਈਆਂ। ਸਾਰਿਆਂ ਨੇ ਆਪਣੀਆਂ ਆਪਣੀਆਂ ਦਰੀਆਂ ਤੇ ਬਿਸਤਰੇ ਵਿਛਾ ਲਏ। ਇਹ 10 ਸਾਲ ਦਾ ਬੱਚਾ ਕਦੇ ਕਿਸੇ ਤੰਬੂ ਵਿੱਚ ਜਾਂਦਾ, ਕਦੇ ਕਿਸੇ ਤੰਬੂ ਵਿੱਚ ਜਾਂਦਾ। ਮੈਨੂੰ ਕੋਈ ਆਪਣੇ ਨਾਲ ਸਵਾ ਲਵੇ, ਜਿਹੜੇ ਤੰਬੂ ਵਿੱਚ ਜਾਂਦੇ ਅੱਗੋਂ ਆਵਾਜ਼ ਆਉਂਦੀ ਏ, ਕਾਕਾ ਜਗ੍ਹਾ ਨਹੀਂ। ਜਿਹੜੀ ਦਰੀ ਦੇ ਕੋਲ ਜਾਂਦਾ ਕਹਿੰਦੇ ਨੇ ਕਾਕਾ ਥਾਂ ਕੋਈ ਨਹੀਂ। ਖੜਾ ਹੈ ਇੱਕ ਛੋਟੇ ਜਿਹੇ ਦਰਖਤ ਨੂੰ ਗਲਵਕੜੀ ਪਾ ਕੇ ਖੜਾ ਹੋ ਗਿਆ, ਸੋਚ ਰਿਹਾ ਮੈਨੂੰ ਕਿਸੇ ਵੀ ਤੰਬੂ ਵਿੱਚ ਥਾਂ ਨਹੀਂ ਮਿਲੀ, ਮੈਨੂੰ ਕਿਸੇ ਵੀ ਦਰੀ ਤੇ ਥਾਂ ਨਹੀਂ ਮਿਲੀ। ਜੇ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਥਾਂ ਮਿਲ ਜਾਂਦੀ, ਮੇਰਾ ਪਿਤਾ ਨਾਲ ਹੁੰਦਾ ਤੇ ਮੈਨੂੰ ਕੋਈ ਨਾ ਕੋਈ ਥਾਂ ਮਿਲ ਜਾਂਦੀ। ਮਨ ਵਿੱਚ ਸੋਚ ਰਿਹਾ ਕਿਤੇ ਐਸਾ ਨਾ ਹੋਵੇ ਜਿਹਦਾ ਕੋਈ ਨਹੀਂ ਹੁੰਦਾ, ਜਿਵੇਂ ਮੈਨੂੰ ਇਹਨਾਂ ਨੇ ਥਾਂ ਨਹੀਂ ਦਿੱਤੀ। ਕਿਤੇ ਐਸਾ ਨਾ ਹੋਵੇ, ਕਿਤੇ ਮੈਨੂੰ ਉਹੀ ਗੱਲ ਨਾਲ ਨਾ ਲਾਵੇ ਵੀ ਇਹਦਾ ਕੋਈ ਨਹੀਂ। ਆਖਰ ਬੱਚਾ ਸੀ, ਕਿਤਨੀ ਕੁ ਦੇਰ ਤੱਕ ਇਸ ਦਰਖਤ ਨਾਲ ਖਲੋਂਦਾ। ਕੋਈ ਕੱਪੜਾ ਨਹੀਂ ਕੋਲ, ਹੈ ਹੀ ਨਹੀਂ ਸੀ। ਇਸ ਦਰਖਤ ਦੇ ਨਾਲ ਹੀ ਇੱਕ ਥਾਂ ਥੋੜੀ ਜਿਹੀ ਖਾਲੀ ਸੀ। ਇਸ ਦਰਖਤ ਦੀਆਂ ਜੜ੍ਹਾਂ ਤੇ ਸਿਰ ਰੱਖ ਲਿਆ, ਸਿਰਾਣਾ ਬਣਾ

ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਵਾਸਤੇ ਕੁਝ ਨਾ ਕੁਝ, ਕਿਸੇ ਨੇ ਪਿੰਨੀਆਂ ਬਣਾਈਆਂ, ਕਿਸੇ ਪੰਜੀਰੀ ਬਣਾਈ, ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਖਵਾ ਕੇ ਸਵਾਇਆ, ਪਰ ਇਹਦਾ ਕੋਈ ਹੋਵੇ ਤਾਂ ਇਸ ਨੂੰ ਕੋਈ ਪੁੱਛੇ? ਅੰਮ੍ਰਿਤ ਵੇਲੇ ਤੇ ਅਜੇ 5 ਹੀ ਵੱਜੇ ਸਨ, ਨਗਾਰਾ ਖੜਕਿਆ, ਉੱਠੋ ਭਾਈ, ਸਾਰਿਆਂ ਨੇ ਅੱਗੇ ਚੱਲਣਾ, ਰਸਤਾ ਬੜਾ ਲੰਬਾ ਹੈ। ਠੰਡੇ ਠੰਡੇ ਜਿਤਨਾ ਕੁ ਪੈਂਡਾ ਤੈਅ ਕਰ ਲਈਏ, ਜਿਤਨਾ ਕੁ ਸਫ਼ਰ ਤੈਅ ਕਰ ਲਈਏ। ਸਾਧ ਸੰਗਤ ਸਾਰੇ ਉੱਠ ਕੇ ਤਿਆਰ ਹੋ ਗਏ, ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਨੂੰ ਢੂੰਡਿਆ, ਬੱਚਿਆਂ ਦੇ ਮੂੰਹ ਧੋਤੇ, ਉਹਨਾਂ ਨੂੰ ਕੱਪੜੇ ਪਵਾਏ, ਪਰ ਇਹ ਤਾਂ ਦਰਖਤ ਦੇ ਕੋਲ ਸੁੱਤਾ ਹੋਇਆ ਸੀ ਇਕੱਲਾ, ਇਸ ਨੂੰ ਕੌਣ ਤਿਆਰ ਕਰੇ, ਇਸ ਦਾ ਕੌਣ ਮੂੰਹ ਧੋਵੇ, ਇਸ ਨੂੰ ਕੌਣ ਉਠਾਵੇ, ਇਸ ਦੇ ਕੱਪੜੇ ਕੌਣ ਪਵਾਵੇ। ਸਾਰੀਆਂ ਸੰਗਤਾਂ ਜੈਕਾਰਾ ਬੁਲਾ ਕੇ ਅਗਾਂਹ ਟੁਰ ਗਈਆਂ, ਪਰ ਇਸ ਨੂੰ ਕਿਸੇ ਨੇ ਸੁੱਤੇ ਨੂੰ ਵੀ ਨਾ ਉਠਾਇਆ, ਕੱਲਾ ਸੁੱਤਾ ਹੋਇਆ। ਸੂਰਜ ਦੀਆਂ ਕਿਰਨਾਂ ਮੂੰਹ ਤੇ ਪਈਆਂ, ਉੱਠਿਆ, ਕੀ ਦੇਖਦਾ? ਕੋਈ ਤੰਬੂ ਨਹੀਂ, ਕੋਈ ਦਰੀ ਨਹੀਂ ਵਿਛੀ ਹੋਈ, ਚਾਰੇ ਪਾਸੇ ਕੋਈ ਵੀ ਨਹੀਂ, ਮੈਂ ਕੱਲਾ ਹਾਂ। ਬਾਰ ਬਾਰ ਮਾਂ ਦੀ ਗੱਲ ਚੇਤੇ ਆ ਰਹੀ ਹੈ, ਤੂੰ ਕੱਲਾ ਹੈ, ਤੈਨੂੰ ਕੌਣ ਸੰਭਾਲੇਗਾ, ਕੱਲਾ ਨਾ ਜਾ। ਜਿਹੜਾ ਜਿਹਦਾ ਕੋਈ ਨਹੀਂ ਹੁੰਦਾ ਉਸਨੂੰ ਕੋਈ ਨਹੀਂ ਸੰਭਾਲਦਾ, ਮਾਂ ਨੇ ਸੱਚ ਕਿਹਾ ਸੀ। ਕੀ ਕਰਨਾ, ਕਿਹੜੇ ਪਾਸੇ ਜਾਵਾਂ? ਇੱਥੇ ਤਾਂ ਕੋਈ ਰਾਹੀ ਵੀ ਨਹੀਂ ਜਿਸ ਨੂੰ ਕੁਝ ਕਹਿ ਦਿਆਂ। ਕੁਝ ਸੋਚ ਰਿਹਾ ਸੀ, ਇੰਨੇ ਚਿਰ ਨੂੰ ਇੱਕ ਪਠਾਨ ਆਇਆ ਘੋੜੇ ਤੇ, ਕਹਿਣ ਲੱਗਾ, ਕੌਣ ਹੈ ਤੂੰ? ਕਹਿਣ ਲੱਗਾ, ਸ਼ੁਕਰ ਹੈ ਰੱਬ ਦੇ ਬੰਦਿਆ, ਮੈਂ ਕੱਲਾ ਹਾਂ, ਤੂੰ ਆ ਗਿਆ। ਮੇਰਾ ਸੰਗ ਵਿਛੜ ਗਿਆ, ਮੈਨੂੰ ਕਿਸੇ ਨੇ ਨਹੀਂ ਸੀ ਉਠਾਇਆ, ਮੈਂ ਕੱਲਾ ਹਾਂ। ਤੁਸੀਂ ਕੌਣ ਹੋ, ਕਿੱਥੇ ਜਾ ਰਹੇ ਹੋ? ਕਹਿਣ ਲੱਗਾ, ਮੈਂ ਪਠਾਨ ਹਾਂ, ਮੈਂ ਵੀ ਕਿਸੇ ਕੱਲੇ ਨੂੰ ਢੂੰਡਣ ਆਇਆ। ਮੈਂ ਤੈਨੂੰ ਹੁਣ ਲੈ ਜਾਵਾਂਗਾ। ਇਹ ਬੱਚਾ ਕਹਿਣ ਲੱਗਾ, ਸ਼ੁਕਰ ਹੈ ਤੁਸੀਂ ਮੈਨੂੰ ਲੈ ਜਾਓਗੇ, ਕਿਉਂਕਿ ਮੈਂ ਕੱਲਾ ਹਾਂ, ਮੈਨੂੰ ਮੇਰੇ ਸਾਥੀਆਂ ਨਾਲ ਮਿਲਾ ਦਿਓਗੇ ਨਾ? ਉਹ ਕਹਿਣ ਲੱਗਾ, ਸਾਥੀਆਂ ਨਾਲ ਨਹੀਂ ਮਿਲਾਵਾਂਗੇ, ਸਾਡਾ ਕੰਮ ਹੈ, ਸਾਨੂੰ ਜਿਹੜਾ ਬੰਦਾ ਮਿਲ ਜਾਏ। ਇੱਥੇ ਨਾਲ ਹੀ ਇੱਕ ਛੋਟੀ ਜਿਹੀ ਝੀਲ ਹੈ ਪਾਣੀ ਦੀ, ਅਸੀਂ ਉਸ ਬੰਦੇ ਨੂੰ ਉੱਥੇ ਲੈ ਜਾਂਦੇ ਹਾਂ, ਉੱਥੇ ਉਸ ਨੂੰ ਕੱਟ ਕੇ ਤੇ ਫਿਰ ਉਸ ਨੂੰ ਲੱਕੜਾਂ ਦੇ ਵਿੱਚ ਭੁੰਨ ਕੇ ਤੇ ਫਿਰ ਅਸੀਂ ਖਾਂਦੇ ਹਾਂ, ਇਹ ਸਾਡਾ ਕੰਮ ਹੈ। ਬੱਚਾ ਹੋਰ ਪਰੇਸ਼ਾਨ ਸੀ, ਬਿਠਾ ਲਿਆ ਘੋੜੇ ਤੇ, ਜਿੱਥੇ ਇਹ ਪਾਣੀ ਦੀ ਝੀਲ ਸੀ ਉੱਥੇ ਲੈ ਕੇ
ਬੱਚੇ ਨੂੰ ਖੜਾ ਹੋ ਗਿਆ, ਛੁਰਾ ਕੱਢਿਆ, ਪੱਥਰ ਤੇ ਤੇਜ਼ ਕਰ ਰਿਹਾ ਸੀ। ਬੱਚਾ ਪੁੱਛਦਾ ਇਹ ਕੀ ਹੈ? ਕਹਿਣ ਲੱਗਾ ਇਸੇ ਨਾਲ ਹੀ ਤਾਂ ਤੇਰੇ ਟੁਕੜੇ ਕਰਨੇ ਨੇ, ਇਹ ਛੁਰਾ ਹੈ। ਚੇਤਾ ਆਇਆ, ਮਾਂ ਨੇ ਆਖਿਆ ਸੀ ਇਹ ਟਕਾ ਗੁਰੂ ਦੇ ਅੱਗੇ ਰੱਖ ਦੇ। ਜੇਬ ਚੋਂ ਟਕਾ ਕੱਢਿਆ ਤੇ ਪਠਾਨ ਕਹਿਣ ਲੱਗਾ ਕੀ ਕਰੇਗਾ? ਕਹਿਣ ਲੱਗਾ ਮੈਂ ਜਿੱਥੇ ਪਹੁੰਚਣਾ ਸੀ ਉੱਥੇ ਤਾਂ ਨਹੀਂ ਮੈਂ ਪਹੁੰਚ ਸਕਦਾ, ਤੇ ਕਹਿਣ ਲੱਗਾ ਇੱਕ ਮੇਰੇ ਤੇ ਤਰਸ ਕਰ, ਮੈਨੂੰ ਇਹ ਦੱਸ ਦੇ ਕਿ ਅਨੰਦਪੁਰ ਸਾਹਿਬ ਕਿਹੜੇ ਪਾਸੇ ਹੈ। ਉਹਨੇ ਦੱਸਿਆ, ਕਹਿਣ ਲੱਗਾ ਤੂੰ ਆਪਣਾ ਛੁਰਾ ਤੇਜ਼ ਕਰ ਲੈ, ਮੈਂ ਅਰਦਾਸ ਕਰਕੇ ਉਹਦੀ ਭੇਟਾ ਤਾਂ ਦੇ ਦਿਆਂ। ਅਰਦਾਸ ਕੀ ਕਰਨੀ ਸੀ, ਕਿਹੜੇ ਅੱਖਰ ਵਰਤਦਾ ਅਰਦਾਸ ਤੇ, ਕਿੰਨਾ ਅੱਖਰਾਂ ਨਾਲ ਅਰਦਾਸ ਕਰਦਾ? ਸਿਰਫ ਇੰਨੀ ਗੱਲ ਆਖੀ, ਆਖਿਆ ਸੱਚੇ ਪਾਤਸ਼ਾਹ ਮੈਂ ਤਾਂ ਤੈਨੂੰ ਮਿਲਣ ਆਇਆ ਸੀ, ਪਰ ਇਹ ਮੇਰੀ ਕਿਸਮਤ ਮੇਰੇ ਕਰਮਾਂ ਵਿੱਚ ਫਰਕ ਹੈ। ਚਲੋ ਮੈਂ ਤੈਨੂੰ ਨਹੀਂ ਮਿਲ ਸਕਿਆ, ਤੇ ਮੇਰੀ ਮਾਂ ਨੇ ਕਿਹਾ ਸੀ ਕਿ ਜਿੱਤ ਤੂੰ ਜਿੱਥੇ ਵੀ ਭੇਟਾ ਰੱਖੇਗਾ ਉਹ ਆਪੇ ਲੈ ਲਏਗਾ, ਤੇ ਕਹਿਣ ਲੱਗਾ ਹੁਣ ਮੈਨੂੰ ਆਪਣਾ ਤਾਂ ਕੋਈ ਫਿਕਰ ਨਹੀਂ, ਪਰ ਇਹ ਆਪਣੀ ਭੇਟਾ ਲੈ ਲੈ, ਕਿਤੇ ਤੇਰੀ ਅਮਾਨਤ ਨਾ ਰਹਿ ਜਾਏ। ਇਧਰ ਛੁਰਾ ਤੇਜ਼ ਹੋ ਰਿਹਾ, ਉਧਰ ਸੰਗਤਾਂ ਪਹੁੰਚੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਧਰ ਸੰਗਤਾਂ ਨੇ ਭੇਟਾ ਰੱਖਣੀਆਂ ਸ਼ੁਰੂ ਕੀਤੀਆਂ। ਹਸੂਰ ਕਹਿੰਦੇ ਨੇ, ਜਥੇਦਾਰ ਨੂੰ ਕਹਿੰਦੇ ਨੇ, ਕੋਈ ਮੇਰੀ ਭੇਟਾ ਰਹਿ ਤਾਂ ਨਹੀਂ ਗਈ? ਕਹਿਣ ਲੱਗੇ ਨਹੀਂ ਸੱਚੇ ਪਾਤਸ਼ਾਹ, ਸਾਰੀਆਂ ਸੰਗਤਾਂ ਆ ਗਈਆਂ। ਤੇ ਜੇ ਸਾਰੀਆਂ ਸੰਗਤਾਂ ਆ ਗਈਆਂ ਤੇ ਫਿਰ ਮੇਰਾ ਮਨ ਕਿਉਂ ਤੜਪ ਰਿਹਾ? ਮੇਰੇ ਮਨ ਵਿੱਚ ਤੜਪਣਾ ਕਿਉਂ ਹੈ? ਸਤਿਗੁਰ ਪਾਤਸ਼ਾਹ ਜੀ ਨੇ ਅੱਜ ਘੋੜੇ ਤੇ ਕਾਠੀ ਵੀ ਨਹੀਂ ਪਾਈ। ਕਹਿੰਦੇ ਨੇ ਸੱਚੇ ਪਾਤਸ਼ਾਹ ਲੰਗਰ ਦਾ ਸਮਾਂ ਹੋ ਗਿਆ, ਤੇ ਹਜ਼ੂਰ ਕਹਿੰਦੇ ਜੇ ਮੈਂ ਲੰਗਰ ਛਕਣ ਲੱਗ ਗਿਆ ਤੇ ਮੇਰੀ ਭੇਟਾ ਰਹਿ ਜਾਏਗੀ। ਘੋੜੇ ਤੇ ਸਵਾਰ ਹੋਏ, ਇੱਧਰ ਪਠਾਨ ਨੇ ਇਸ ਬੱਚੇ ਦੀ ਬਾਂਹ ਪਕੜੀ, ਦੂਜੇ ਹੱਥ ਨਾਲ ਛੁਰਾ ਪਕੜਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੱਧਰ ਜਦੋਂ ਛੁਰੇ ਨਾਲ ਵਾਰ ਕਰਨ ਲੱਗਾ, ਆਕਾਸ਼ ਚੋਂ ਆਵਾਜ਼ ਆਈ, ਠਹਿਰ, ਰੁਕ। ਜਦੋਂ ਇੰਨੀ ਆਵਾਜ਼ ਆਈ, ਠਹਿਰ, ਰੁਕ, ਪਠਾਨ ਦਾ ਹੱਥ ਕੰਬ ਗਿਆ। ਇਸ ਜੰਗਲ ਵਿੱਚ ਕੌਣ ਹੈ ਹੋਰ? ਅਜੇ ਕੁਝ ਸੋਚ ਹੀ ਰਿਹਾ ਸੀ, ਇੱਕ ਤੀਰ ਉਹਦੇ ਪੈਰਾਂ ਦੇ ਵਿੱਚ ਆ ਕੇ ਵੱਜਾ, ਪਰ ਉਸਨੇ ਕੋਈ ਜ਼ਖਮ ਤਾਂ ਨਹੀਂ ਸੀ ਕੀਤਾ। ਬੱਚੇ ਨੂੰ ਛੱਡ ਕੇ ਪਰੇ ਹੋ ਗਿਆ, ਚਾਰੇ ਪਾਸੇ ਦੇਖਦਾ ਹੈ, ਆਵਾਜ਼ ਦਿੰਦਾ ਹੈ, ਕੌਣ ਹੈ ਤੂੰ?
آواز آئی، گھوڑا دوڑا کے حضور سامنے آ گئے، کہن لگے مینوں ایدی ارداس نے بلایا ہے. حضور کہندے بیٹا تو آکھیا سی نا میرے میلے کپڑے نے، میرے کول پیٹا تھوڑی ہے، تو آکھیا سی نا میں ایتھے کلا ہاں، تو آکھیا سی مینو کون گل لائے گا، میں اوہی ہاں جڑا کلے نو ہی آ کے گل لا لینا. حضور کہندے نے اس بچے نو کہندے نے بھئی دس میں اس نو کی سجا دیاں کیونکہ تینو مارن جو لگا سی. سات سنگت گرسکھاں دے بچے تو پھر گرسکھی ہوندے نے، اس نو کی سجا دیاں؟ ہاتھ جوڑ کے کہن لگا سچے پاتشاہ اس نو بھی آنند پور صاحب لے چلو تے اپنا سکھ بنا لو. یہ ہے سکھ دا پیار. کہن لگا سچے پاتشاہ اے بھی تیری سیوا کرے تے جے میرے تے ہن ٹٹ ہے جتھے گھوڑے تے مینو بٹھا کے لے جان اتھے اینو بھی بٹھا کے لے چلو تے جی میں تواڈی اتھے در تے جا کے سیوا کراں اسی طرح اے بھی سیوا

ਗੌੜੀ ਕੀ ਵਾਰ ਅੰਦਰ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਗੱਲ ਸਮਝਾ ਰਹੇ ਨੇ ਕਿ ਗੁਰਸਿੱਖ ਦਾ ਸਰੂਪ ਕੀ ਹੈ, ਗੁਰਸਿੱਖ ਦਾ ਅੰਮ੍ਰਿਤ ਵੇਲੇ ਦਾ ਨਿਯਮ ਕੀ ਹੈ, ਗੁਰਸਿੱਖ ਦੀ ਰਹਿਤ ਕੀ ਹੈ, ਗੁਰਸਿੱਖ ਕਿਹੋ ਜਿਹਾ ਹੁੰਦਾ ਹੈ ਤੇ ਗੁਰਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖ ਦਾ ਸਰੂਪ ਆਪਣੀ ਸਪੌੜੀ ਅੰਦਰ ਬੜਾ ਸੁੰਦਰ ਬਿਆਨ ਕਰਦੇ ਹਨ।

ਭਾਈ ਸਾਹਿਬ ਕਹਿੰਦੇ ਨੇ ਕਿ ਗੁਰਸਿੱਖ ਉਹੀ ਹੈ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ। ਜਿਵੇਂ ਸਤਿਗੁਰੂ ਨੇ ਬਾਣੀ ਅੰਦਰ ਆਖਿਆ ਹੈ,

ਉਹੀ ਹੈ। ਸਿੱਖ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਹੜਾ ਗੁਰੂ ਦੀ ਵਿਚਾਰਧਾਰਾ ਅਨੁਸਾਰ ਚੱਲਦਾ ਹੈ। ਜੋ ਗੁਰ ਕਹੇ ਸੋਈ ਪਲ ਮਾਨਾ, ਜਿਵੇਂ ਗੁਰੂ ਦਾ ਹੁਕਮ ਹੁੰਦਾ ਹੈ ਆਪਣਾ ਜੀਵਨ ਉਸੇ ਤਰ੍ਹਾਂ ਬਤੀਤ ਕਰੇ ਤੇ ਉਸ ਨੂੰ ਗੁਰਸਿੱਖ ਆਖਦੇ ਨੇ, ਕਿਉਂਕਿ ਸਤਿਗੁਰ ਨੇ ਸਭ ਤੋਂ ਪਹਿਲੇ ਸਿੱਖ ਸਜਾਇਆ ਹੈ। ਜਦ ਤੱਕ ਗੁਰਸਿੱਖ ਦਾ ਜੀਵਨ ਗੁਰੂ ਦੇ ਕਹਿ ਮੁਤਾਬਕ ਇਸ ਬਚਨਾ ਮੁਤਾਬਕ ਨਹੀਂ ਬਣਦਾ, ਉਸ ਨੂੰ ਸਿੱਖ ਕਿਵੇਂ ਆਖਿਆ ਜਾ ਸਕਦਾ ਹੈ? ਭਾਈ ਸਾਹਿਬ ਦੂਸਰੀ ਪੌੜੀ ਅੰਦਰ ਕਹਿੰਦੇ ਨੇ, ਗੁਰਸਿੱਖ ਦਾ ਦੂਸਰਾ ਨਿਯਮ ਕੀ ਹੈ?

ਗੁਰਸਿੱਖ ਦਾ ਜੀਵਨ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੀ ਦੀਖਿਆ ਮੰਨ ਕੇ, ਗੁਰੂ ਦਾ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਇਸ ਪ੍ਰਕਾਰ ਢਾਲ ਲੈਂਦਾ ਹੈ, ਕਹਿੰਦੇ ਨੇ ਫਿਰ ਉਹਦਾ ਸਰੂਪ, ਉਹਦੀ ਰਹਿਣੀ ਬਹਿਣੀ, ਕਹਿਣੀ ਸਹਿਣੀ ਇਸ ਪ੍ਰਕਾਰ ਹੋ ਜਾਂਦੀ ਹੈ।

ਉਹ ਗੁਰੂ ਦੇ ਸ਼ਬਦ ਤੋਂ ਸਿਵਾ ਕੁਝ ਹੋਰ ਨਹੀਂ ਸੁਣਦਾ। ਫਿਰ ਸਤਿਗੁਰ ਜੀ ਦੇ ਦਰਸ਼ਨ ਕਰਕੇ ਆਪਣੇ ਧੰਨ ਪਾਕ ਸਮਝਦਾ ਹੈ

ਪ੍ਰਾਪਤ ਕਰਕੇ ਇਸ ਜੀਵਨ ਨੂੰ ਸੁਚਿਆਰ ਬਣ ਕੇ ਇਸ ਸਰੀਰ ਨੂੰ ਸੱਚਾ ਤੇ ਪਵਿੱਤਰ ਇੱਕ ਚੋਲਾ ਬਣਾ ਲੈਂਦਾ ਹੈ। ਇਹ ਹੁਣ ਸਿੱਖ ਤਾਂ ਹੀ ਬਣੇਗਾ ਜੇ ਗੁਰੂ ਦੀ ਸਿੱਖਿਆ ਸੁਣੇਗਾ। ਭਾਈ ਸਾਹਿਬ ਕਹਿੰਦੇ ਨੇ ਕਿਸ ਤਰ੍ਹਾਂ, ਗੁਰਸਿੱਖ ਸੁਣ ਗੁਰਸਿੱਖ ਸਿੱਖ ਸਧਾਇਆ। ਸਿੱਖ ਕਿਸ ਨੂੰ ਆਖਿਆ ਜਾਂਦਾ ਹੈ? ਜਿਹੜਾ ਗੁਰੂ ਦੀ ਸਿੱਖਿਆ ਸੁਣ ਕੇ ਆਪਣੇ ਆਪ ਨੂੰ ਸਿੱਖ ਅਖਵਾਏ, ਤੇ ਸਿੱਖ ਅਖਵਾਉਣ ਦਾ ਹੱਕਦਾਰ ਹੀ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਸੁਣ ਕੇ ਸਿੱਖ ਬਣ ਗਿਆ ਹੈ।

ਸਿੱਖਿਆ ਆਖੀ ਬੜੀ ਪਿਆਰੀ ਲੱਗਦੀ ਹੈ। ਉਹਨਾਂ ਦੇ ਮਨ ਅੰਦਰ ਤੋਂ ਭਾਉ ਪਿਆਰ ਉਤਪੰਨ ਹੋ ਜਾਂਦਾ ਹੈ। ਭਾਈ ਸਾਹਿਬ ਜੀ ਅੱਗੇ ਕਹਿੰਦੇ ਨੇ, ਗੁਰਸਿੱਖ ਗੁਰਸਿੱਖ ਸੰਗ ਮੇਲ ਮਿਲਾਇਆ। ਤੇ ਗੁਰਸਿੱਖ ਜਿਹੜਾ ਹੈ ਉਹਦਾ ਮੇਲ ਵੀ ਗੁਰਸਿੱਖ ਨਾਲ ਹੀ ਹੁੰਦਾ ਹੈ। ਅੰਤ ਵਿੱਚ ਕਹਿੰਦੇ ਨੇ, ਗੁਰਸਿੱਖ ਆਪਣੇ ਜੀਵਨ ਦੀ ਬਾਜੀ ਕਿਵੇਂ ਜਿੱਤਦਾ ਹੈ। ਚੌਪੜ ਸੋਇ

ਸਾਲੀਆਂ ਤੱਕ ਇਸ ਸਿੱਖ ਬਣਾਉਣ ਦੀ ਮਰਿਆਦਾ ਆਰੰਭ ਹੋਈ ਤੇ ਉਹਨਾਂ ਨੂੰ ਚਰਨਾਂ ਦੀ ਪਹੁਲ ਦੇ ਕੇ ਸਿੱਖ ਬਣਾਇਆ ਗਿਆ, ਕਿਉਂਕਿ ਪਹਿਲੇ ਸਿੱਖ ਤੇ ਫਿਰ ਸਿੰਘ। ਹੁਣ ਜਿਸ ਵੇਲੇ ਭਾਈ ਸਾਹਿਬ ਦੇ ਕਹੇ ਮੁਤਾਬਕ ਸਿੱਖ ਆਪਣਾ ਜੀਵਨ ਇਹੋ ਜਿਹਾ ਬਣਾ ਲਵੇ, ਭਾਈ ਸਾਹਿਬ ਕਹਿੰਦੇ ਨੇ ਐਸੇ ਗੁਰਸਿੱਖ ਤੋਂ ਮੈਂ ਬਲਿਹਾਰ ਹਾਂ ਸਦਕੇ ਹਾਂ, ਐਸੇ ਗੁਰਸਿੱਖ ਤੋਂ ਮੈਂ ਕੁਰਬਾਨ ਜਾਂਦਾ ਹਾਂ। ਜਿਸ ਸਿੱਖ ਦਾ ਜੀਵਨ ਐਸਾ ਹੈ,

ਸਦਕੇ ਨੇ। ਐਸੀ ਗੁਰਸਿੱਖ ਤੋਂ ਮੈਂ ਸਦਕੇ ਤੇ ਕੁਰਬਾਨ ਹਾਂ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਦੜਾਉਣਾ ਕੀਤਾ ਹੈ, ਮਨ ਚ ਵਸਾਉਣਾ ਕੀਤਾ ਹੈ। ਆਓ ਭਾਈ, ਵਿਸਾਖੀ ਦਾ ਪੁਰਬ ਬੜਾ ਨਜ਼ਦੀਕ ਆ ਰਿਹਾ ਹੈ। ਗੁਰੂ ਦਾ ਉਪਦੇਸ਼ ਮੰਨਦੇ ਹੋਏ ਆਪਾਂ ਇਸ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਹੈ ਤੇ 300 ਸਾਲਾਂ ਤੱਕ ਸਾਰਿਆਂ ਨੇ ਸਿੰਘ ਸਜਣਾ ਹੈ, ਕਿਉਂਕਿ 300 ਸਾਲਾਂ ਵਿਸਾਖੀ ਦਾ ਪੁਰਬ ਉਸ ਨੂੰ ਇਹ ਸਮਰਪਿਤ ਕੀਤਾ ਜਾ ਰਿਹਾ ਹੈ ਕਿ ਪਹਿਲੇ ਬਣੀ ਸਿੱਖ ਤੇ ਸਿੱਖ ਤੋਂ ਸਜੀਏ ਸਿੰਘ, ਕਿਉਂਕਿ ਜਦ ਤੱਕ ਸਿੱਖ ਨਹੀਂ ਬਣਦੇ ਸਿੰਘ ਕਿਵੇਂ ਸਜਾਂਗੇ। ਆਓ ਜੀ, ਗੁਰੂ ਵਾਲੇ ਬਣ ਕੇ